ਤੀ ਸਤਿਕਾਰ ਯੋਗ ਸਾਧ ਸੰਗਤ ਜੀ, ਸਰਬੱਤਰ ਹੀ ਮਾਈ ਭਾਈ ਗੁਰਸਿੱਖ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਗੁਰੂ ਕੀ ਅਪਾਰ ਅਪਾਰ ਕਿਰਪਾ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਸਾਧ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਇਹ ਗੁਰੂ ਕੀ ਬਖਸ਼ਿਸ਼ ਹੈ ਜੋ ਸਾਧ ਸੰਗਤ ਵਿੱਚ ਆ ਕੇ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਨ ਦਾ ਸਮਾਂ ਮਿਲ ਜਾਵੇ। ਗੁਰਮੂਰਤ ਕਰ ਧਿਆਨ ਸਦਾ ਹਜ਼ੂਰ ਹੈ, ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ।

ਗੁਰੂ ਘਰ ਵਿਖੇ ਲੰਮੇਰੇ ਸਮੇਂ ਤੋਂ ਬਾਅਦ ਅੱਜ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰੇ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਮਿਲਿਆ ਹੈ। ਗੁਰੂ ਚਰਨਾਂ 'ਚ ਅਰਦਾਸ ਹੈ, ਗਰੀਬ ਨਿਵਾਜ ਆਪ ਕਿਰਪਾ ਕਰਕੇ ਕੇਵਲ ਗੁਰੂ ਸ਼ਬਦ ਦੇ ਦਾਇਰੇ ਦੇ ਅੰਦਰ ਰਹਿ ਕਰਕੇ ਆਪਣੇ ਵਿਚਾਰ ਬਖਸ਼ਿਸ਼ ਕਰਿਓ। ਭਾਵਨਾ ਅਤੇ ਪ੍ਰਤੀਤ, ਇਹ ਗੁਰੂ ਚਰਨਾਂ 'ਚ ਅਰਦਾਸ ਹੈ। ਗੁਰੂ ਸਵਾਰੀ ਸੰਗਤ ਜੀ, ਲੰਮੇਰੇ ਸਮੇਂ ਤੋਂ ਤੁਸੀਂ ਵਿਦਵਾਨਾਂ ਪਾਸੋਂ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਜਿਹੜੀ ਹੈ ਉਹ ਸਰਵਣ ਕਰਦੇ ਆ ਰਹੇ ਹੋ। ਇਹ ਸਾਡਾ ਆਪਣਾ ਇਤਿਹਾਸ ਹੈ। ਮੇਰੇ ਗਰੀਬ ਨਿਵਾਜ ਕਲਗੀਧਰ ਪਾਤਸ਼ਾਹ 1708 ਬਿਕਰਮੀ ਨੂੰ ਸੱਚਖੰਡ ਪਿਆਨਾ ਕਰਦੇ ਨੇ ਅਤੇ ਇਹ ਜਿਹੜਾ ਪਾਵਨ ਇਤਿਹਾਸ ਤੁਸੀਂ ਰੋਜ਼ਾਨਾ ਵਿਦਵਾਨਾਂ ਗੁਰਮੁਖਾਂ ਪਾਸੋਂ ਸਰਵਣ ਕਰਦੇ ਆ ਰਹੇ ਹੋ, ਇਹ ਤਕਰੀਬਨ 1758-60-65 ਸਤਾਰਵੀਂ ਸਤੀ 18ਵੀਂ ਸਤੀ ਦਾ ਇਤਿਹਾਸ ਜਿਹੜਾ ਹੈ ਕੋਈ ਬਹੁਤਾ ਪੁਰਾਣਾ ਨਹੀਂ ਹੈ। ਤਕਰੀਬਨ 250 ਸਾਲ ਦੀ ਬਾਤ ਹੈ ਜੋ ਹੱਡ ਬੀਤਿਆ ਇਤਿਹਾਸ ਹੈ ਉਹ ਤੁਸੀਂ ਸਰਵਣ ਕਰਦੇ ਆ ਰਹੇ ਹੋ। ਇਹ ਪਾਵਨ ਇਤਿਹਾਸ ਤੁਹਾਨੂੰ ਪਤਾ ਹੈ, ਤੁਸੀਂ ਰੋਜ਼ਾਨਾ ਗੁਰਮੁਖਾਂ ਪਾਸੋਂ ਸਰਵਣ ਕਰਦੇ ਹੋ। ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਮਹਿਤਾਬ ਸਿੰਘ ਜੀ, ਤਿੰਨਾਂ ਦੇ ਸਪੁੱਤਰ ਭਾਈ ਸਾਹਿਬ ਜੀ, ਭਾਈ ਰਾਏ ਸਿੰਘ ਜੀ, ਤਿੰਨਾਂ ਦੇ ਸਪੁੱਤਰ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਰਤਨ ਸਿੰਘ ਜੀ ਭੰਗੂ, ਜਿਨ੍ਹਾਂ ਨੇ ਅੱਖੀਂ ਡਿੱਠਿਆ, ਜੋ ਸੁਣਿਆ ਜਾਂ ਦਾਦੀ ਤੋਂ ਜਾਂ ਮਾਂ ਤੋਂ ਜਾਂ ਹੋਰ ਸਿੰਘਾਂ ਤੋਂ ਸੁਣਿਆ ਜਾਂ ਅੱਖਾਂ ਨਾਲ ਵੇਖਿਆ, ਉਹ ਬਿਲਕੁਲ ਹੂ ਬਹੂ ਉਹਨਾਂ ਨੇ ਕਲਮ ਬੰਦ ਕੀਤਾ ਹੈ। ਇਹ ਇਤਿਹਾਸ ਜਿਹੜਾ ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਅੰਗਰੇਜ਼ ਕਲਕੱਤੇ ਵਿੱਚ ਪਹੁੰਚੇ ਉਹਨਾਂ ਨੇ ਪੁੱਛਿਆ ਵੀ ਆਹ ਖਾਲਸੇ ਨੂੰ ਪਾਤਸ਼ਾਹੀ ਕਿੰਨੇ ਦਿੱਤੀ ਹੈ, ਇਹ ਖਾਲਸੇ ਕੋਲ ਪਾਤਸ਼ਾਹੀ ਕਿਵੇਂ ਆਈ ਹੈ। ਤਾਂ ਉਸ ਵੇਲੇ ਮੁਗਲਾਂ ਨੇ ਕਹਿਣਾ ਕੀਤਾ ਵੀ ਇਹ ਖਾਲਸਾ ਜਿਹੜਾ ਆਪਣੇ ਆਪ ਹੀ ਪਾਤਸ਼ਾਹ ਬਣ ਚੁੱਕਾ ਹੈ, ਆਪਣੇ ਆਪ ਹੀ ਇਹ ਪਾਤਸ਼ਾਹੀ ਲਈ ਹੋਈ ਹੈ। ਜਿਸ ਵੇਲੇ ਇਉਂ ਦੀ ਬਾਤ ਚੱਲੀ ਤਾਂ ਫਿਰ ਕਹਿਣ ਲੱਗੇ ਵੀ ਜੇ ਆਪਣੇ ਆਪ ਇਹਨਾਂ ਨੇ ਬਣ ਚੁੱਕੇ ਨੇ ਤੇ ਇਹਨਾਂ ਤੋਂ ਰਾਜ ਲੈਣਾ ਬੜੀ ਸੌਖੀ ਬਾਤ ਹੈ। ਉਸ ਵੇਲੇ ਇੱਕ ਕੈਪਟਨ ਮਰੀ ਹੋਇਆ ਹੈ ਜੋ ਪੰਜਾਬ ਦੇ ਵਿੱਚ ਕਲਕੱਤੇ ਵਿੱਚ ਆਇਆ, ਪੰਜਾਬ ਦੇ ਵਿੱਚ ਆਇਆ ਔਰ ਉਹਨੇ ਸਾਰੇ ਦਾ ਸਾਰਾ ਜਿਹੜਾ ਇਤਿਹਾਸ ਸੀ ਉਹ ਕਲਮ ਬੰਦ ਕਰਨਾ ਸੀ, ਲਿਖਣਾ ਸੀ, ਉਹ ਸਾਰੀ ਰਿਪੋਰਟ ਜਿਹੜੀ ਹੈ ਇੰਗਲੈਂਡ ਭੇਜਣੀ ਸੀ। ਜਿਸ ਵੇਲੇ ਆਪੇ ਦੀ ਬਾਤ ਚੱਲੀ ਤਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਦੇ ਇਹ ਚਿੰਨ੍ਹ ਵਿੱਚ ਬਾਤ ਆਈ ਵੀ ਇਹ ਖਾਲਸੇ ਦਾ ਇਤਿਹਾਸ ਬੜਾ ਬੜਮੁੱਲਾ ਹੈ। ਉਹਦੇ ਨਾਲ ਮਿਲਾਪ ਕੀਤਾ, ਲੁਧਿਆਣੇ ਵਿੱਚ ਮਿਲਾਪ ਹੋਇਆ ਸੀ ਅਤੇ ਮਿਲਾਪ ਕਰਨ ਤੋਂ ਬਾਅਦ ਜਿਵੇਂ ਜਿਵੇਂ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਵਰਤੀਆਂ ਨੇ, ਕਲਗੀਧਰ ਪਾਤਸ਼ਾਹ ਗਰੀਬ ਨਿਵਾਜ ਨੇ ਖਾਲਸਾ ਪੰਥ ਸਾਜਿਆ 1699 ਦੀ ਵਿਸਾਖੀ ਨੂੰ। ਉਸ ਤੋਂ ਬਾਅਦ ਜੋ ਜੋ ਸਾਰਾ ਕੁਝ ਇਤਿਹਾਸ ਸੀ ਉਹ ਵਰਣਨ ਹੋਇਆ। ਗੁਰੂ ਸਵਾਰੀ ਸੰਗਤ ਜੀ, ਇਸ ਇਤਿਹਾਸ ਵਿੱਚ ਤੁਸੀਂ ਸਰਵਣ ਕਰ ਆਏ ਹੋ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਕਿਵੇਂ ਹੋਈ ਹੈ, ਤੁਸਾਂ ਨੇ ਬਹੁਤ ਵਿਸਥਾਰ ਪੂਰਵਕ ਇਤਿਹਾਸ ਵਿੱਚ ਬਚਨ ਸੁਣੇ ਨੇ, ਫਿਰ ਇਸ ਇਤਿਹਾਸ ਵਿੱਚ ਤੁਸਾਂ ਨੇ ਇਹ ਵੀ ਸੁਣਿਆ ਹੋਵੇਗਾ ਜ਼ਰੂਰ ਬਰ ਜ਼ਰੂਰ, ਜਿਸ ਵੇਲੇ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਸੁੱਖਾ ਸਿੰਘ ਜੀ ਕੰਬੋ ਕੀ ਮਾੜੀ ਵਾਲੇ ਜਿਸ ਵੇਲੇ ਲਾਹੌਰ ਪਹੁੰਚਦੇ ਸਨ, ਜਿਸ ਵੇਲੇ ਲਾਹੌਰ ਪਹੁੰਚੇ ਸੀ ਮੀਰ ਮੰਨੂ ਦੇ ਬੁਲਾਏ ਉੱਤੇ ਤਾਂ ਰਾਵੀ ਦਰਿਆ ਪਾਰਨ ਕਰਨ ਗਏ ਸੀ। ਜਿਹੜੇ ਤੁਸੀਂ ਰੋਜ਼ਾਨਾ ਸੁਣਦੇ ਆ, ਮੈਂ ਤੁਹਾਡੇ ਦਿਮਾਗ ਵਿੱਚ ਉਹ ਬਾਤਾਂ ਲਿਆਉਣ ਦਾ ਯਤਨ ਕਰ ਰਿਹਾ ਹੈ ਵੀ ਉਹ ਸਾਰੇ ਦੀ ਸਾਰੀ ਲੜੀ ਜਿਹੜੀ ਹੈ ਨਾ ਉਹ ਬੱਝ ਜਾਵੇ। ਜਿਸ ਵੇਲੇ ਰਾਵੀ ਦਰਿਆ ਪਾਰ ਕੀਤਾ ਸੀ, ਜਿਸ ਵੇਲੇ 12 ਗਏ ਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਆਈਆਂ ਸੀ, ਉਹਨੇ ਸੋਚਿਆ ਸ਼ਾਇਦ ਇਹ ਹਿੰਦ ਫੌਜ ਆ ਗਈ ਹੈ। ਚਲਦਿਆਂ ਚਲਦਿਆਂ ਭਾਈ ਸੁੱਖਾ ਸਿੰਘ ਜੀ ਅੱਗੇ ਗਏ ਸਨ ਜਿੱਥੇ ਘਮਸਾਨ ਦਾ ਯੁੱਧ ਹੋਇਆ ਸੀ। ਉਸ ਯੁੱਧ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਕੰਬੂ ਕੇ ਮਾੜੀ ਵਾਲੇ ਸ਼ਹੀਦ ਹੋ ਗਏ ਸਨ। ਫਿਰ ਇਸ ਇਤਿਹਾਸ ਵਿੱਚ ਤੁਸਾਂ ਨੇ ਇਹ ਵੀ ਸੁਣਿਆ ਹੈ, ਜਿਸ ਵੇਲੇ ਭਾਈ ਤਾਰੂ ਸਿੰਘ ਜੀ ਨੂੰ ਕੈਦ ਕੀਤਾ ਗਿਆ ਸੀ, ਭਾਈ ਮਹਿਤਾਬ ਸਿੰਘ ਜੀ ਚੱਲ ਕੇ ਆਏ ਸਨ, ਉਹਨਾਂ ਨੂੰ ਵੀ ਚਿਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਸੀ। ਇਹ ਵੀ ਤੁਸਾਂ ਨੇ ਭਲੀ ਪ੍ਰਕਾਰ ਇਸ ਇਤਿਹਾਸ ਵਿੱਚ ਸਰਵਣ ਕੀਤਾ ਹੈ। ਫਿਰ ਇਸ ਇਤਿਹਾਸ ਵਿੱਚ ਤੁਸਾਂ ਨੇ ਇਹ ਵੀ ਸਰਵਣ ਕੀਤਾ ਹੈ, ਜਿਸ ਵੇਲੇ ਸਤਿਕਾਰਯੋਗ ਸਿੰਘ ਸਾਹਿਬ ਜੀ ਬਾਬਾ ਕਪੂਰ

ਥੰਮ ਸਾਹਿਬ ਗੁਰਦੁਆਰਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨ ਛੂਹ ਹੈ। ਜੋ ਬਾਹਰ ਇੱਕ ਬਹੁਤ ਵੱਡੀ ਟਾਲੀ ਸੀ ਜਿੱਥੇ ਕਹਿੰਦੇ ਸੀ ਬੜਾ ਵੱਡੇ ਪ੍ਰੇਤ ਦਾ ਵਾਸਾ ਹੈ, ਸਤਿਗੁਰੂ ਮਹਾਰਾਜ ਨੂੰ ਪਤਾ ਲੱਗਾ, ਉਸ ਟਾਲੀ ਨੂੰ ਵੱਢ ਕੇ ਤੇ ਥੰਮ ਗੱਡਿਆ ਜਿੱਥੇ ਅੱਜ ਥੰਮ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਹੈ। ਜਿਸ ਵੇਲੇ ਗੁਰੂ ਖਾਲਸਾ ਜੀ ਫੌਜਾਂ ਆਈਆਂ ਸਨ, ਵਡਭਾਗ ਸਿੰਘ ਨੇ ਇੱਥੋਂ ਕੱਢ ਦਿੱਤਾ, ਗੁਰਦੁਆਰਾ ਸਾਹਿਬ ਜੀ ਦੀ ਬੇਦਬੀ ਕੀਤੀ। ਵਡਭਾਗ ਸਿੰਘ ਜਿਹੜਾ ਸੀ ਉਹ ਪਹਾੜਾਂ ਵਿੱਚ ਚਲਾ ਗਿਆ, ਸੋਢੀਆਂ ਚੋਂ ਵੱਡਾ ਸੀ, ਧੀਰ ਮੱਲ ਦਾ ਤੀਜੇ ਚੌਥੇ ਥਾਂ ਤੇ ਜਾ ਕੇ ਪੋਤਰਾ ਲੱਗਦਾ ਸੀ। ਜਿਸ ਵੇਲੇ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਹੋਈ, ਖਾਲਸੇ ਤੋਂ ਅੰਮ੍ਰਿਤ ਛਕ ਲਿਆ ਤੇ ਨਾਂ ਫਿਰ ਰੱਖਿਆ ਗਿਆ ਸੀ ਵਡਭਾਗ ਸਿੰਘ ਜੀ। ਜਿਸ ਵੇਲੇ ਦੀਨਾ ਬੇਗ ਆਉਂਦਾ ਹੈ, ਉਹ ਜਲੰਧਰ ਦੀ ਸੂਬੇਦਾਰੀ ਮੰਗਦਾ ਹੈ। ਉਹਨੂੰ ਪਤਾ ਲੱਗਦਾ ਮੈਂ ਇਕੱਲਾ ਤਾਂ ਸੂਬੇਦਾਰੀ ਲੈ ਨਹੀਂ ਸਕਦਾ, ਮੇਰੇ ਕੋਲ ਇੰਨੀ ਤਾਕਤ ਨਹੀਂ ਹੈ। ਤੇ ਦੀਨਾ ਬੇਗ ਜਿਹੜਾ ਚਲਾਕ ਬੜਾ ਸੀ, ਇੰਨਾ ਹੁਸ਼ਿਆਰ ਸੀ ਨਾ, ਮਤ ਬਲਬਲ ਜਦੋਂ ਹੁੰਦਾ ਸੀ ਉਦੋਂ ਤੇ ਗਾਧੇ ਨੂੰ ਵੀ ਬਾਪ ਕਹਿ ਜਾਂਦਾ ਸੀ, ਪਰ ਜਦੋਂ ਬਦਪਲ ਲੰਘ ਜਾਂਦਾ ਸੀ ਉਹ ਤੂੰ ਕੌਣ ਤਾਂ ਮੈਂ ਕੌਣ ਪਾਸਾ ਟਾਲ ਜਾਂਦਾ ਸੀ। ਉਹਨੂੰ ਪਤਾ ਲੱਗਾ ਵੀ ਅਗਰ ਜੇ ਮੈਂ ਵਡਭਾਗ ਸਿੰਘ ਨਾਲ ਸੰਬੰਧ ਬਣਾ ਲਵਾਂ ਤੇ ਖਾਲਸੇ ਨੂੰ ਕਹਿ ਦੇਵੇਗਾ, ਖਾਲਸਾ ਚੜ ਕੇ ਆਵੇਗਾ ਜਿੱਥੇ ਸ਼ਾਮ ਸਿੰਘ ਜੀ ਨਾਰਲੀ ਵਾਲੇ, ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਇਹ ਆਦਿਕ ਹੋਰ ਗੁਰੂ ਕੇ ਪਿਆਰੇ ਸਿੱਖ ਆਉਣਗੇ, ਤਾਂ ਇਹਨਾਂ ਦੇ ਕਹਿਣ ਤੇ ਜਿਸ ਵੇਲੇ ਜੰਗ ਯੁੱਧ ਹੋਵੇਗਾ ਤਾਂ ਮੈਂ ਨਵਾਬ ਬਣ ਜਾਵਾਂਗਾ, ਜਲੰਧਰ ਦੀ ਸੂਬੇਦਾਰੀ ਮੈਨੂੰ ਮਿਲ ਜਾਵੇਗੀ। ਤਾਂ ਵਡਭਾਗ ਸਿੰਘ ਨੇ ਇੱਕ ਗੱਲ ਕਹੀ ਸੀ ਵੀ ਇਹ ਸਾਰਾ ਕੁਝ ਹੋ ਜਾਵੇਗਾ ਪਰ ਇੱਕ ਗੱਲ ਜ਼ਰੂਰੀ ਹੈ, ਅਸੀਂ ਜਲੰਧਰ ਨੂੰ ਰੱਜ ਰੱਜ ਕੇ ਲੁੱਟਾਂਗੇ। ਜੋ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਸਥਾਨ ਦੀ ਬੇਦਬੀ ਕੀਤੀ ਹੈ ਉਹਦਾ ਬਦਲਾ ਗੁਰੂ ਕਾ ਖਾਲਸਾ ਜ਼ਰੂਰ ਵਰ ਜ਼ਰੂਰ ਲਵੇਗਾ। ਇਹ ਸਾਰਾ ਇਤਿਹਾਸ ਤੁਸਾਂ ਨੇ ਸਰਵਣ ਕੀਤਾ। ਉਸ ਤੋਂ ਉਪਰੰਤ ਜਿਸ ਵੇਲੇ ਖਾਲਸੇ ਨੇ ਸਰਹੰਦ ਉੱਤੇ ਚੜ੍ਹਾਈ ਕੀਤੀ ਹੈ ਗੁਰੂ ਖਾਲਸਾ ਜੀ ਤੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦੁਆਰੇ ਸਰਹੰਦ ਉੱਤੇ ਚੜ੍ਹਾਈ ਕੀਤੀ, ਇੱਥੋਂ ਕਾਬਲੀਆਂ ਨੂੰ ਬਾਹਰ ਕੱਢਿਆ ਹੈ, ਤਾਂ ਕਾਬਲੀਆਂ ਨੂੰ ਬਾਹਰ ਕੱਢਣ ਤੋਂ ਬਾਅਦ ਸਦੀਕ ਬੇਗ ਨੂੰ ਇੱਥੋਂ ਦੀ ਪਾਤਸ਼ਾਹੀ ਜਿਹੜੀ ਸੀ ਉਹ ਨਵਾਬੀ ਮਿਲ ਗਈ ਹੈ, ਵਜ਼ੀਰੀ ਮਿਲ ਗਈ ਹੈ। ਤਾਂ ਉਸ ਵੇਲੇ ਗੁਰੂ ਖਾਲਸਾ ਜੀ ਮਰਹੱਟਿਆਂ ਦੇ ਨਾਲ ਇਹ ਸਾਰੀ ਬਾਤ ਚੱਲੀ ਸੀ। ਜਿਸ ਵੇਲੇ ਸਰਹੰਦ ਨੂੰ ਖਾਲਸੇ ਨੇ ਲੁੱਟਣਾ ਕੀਤਾ ਸੀ ਤਾਂ ਉਸ ਵੇਲੇ ਮਰਹੱਟਿਆਂ ਨੇ ਸੋਚਿਆ ਵੀ ਜਿਹੜੇ ਖਾਲਸੇ ਨੇ ਸਮਾਨ ਲੁੱਟ ਲਿਆ ਹੈ ਉਹ ਸਾਰਾ ਖਾਲਸੇ ਦੇ ਡੇਰੇ ਤੋਂ ਮੈਂ ਲੁੱਟ ਲਵਾਂ, ਇਹ ਤੁਸੀਂ ਸਰਵਣ ਕਰਕੇ ਆਏ ਹੋ। ਦੀਨਾ ਬੇਗ ਨੂੰ ਪਤਾ ਲੱਗਾ, ਉਹਨੇ ਖਾਲਸੇ ਨੂੰ ਕਹਿਣਾ ਕੀਤਾ ਵੀ ਤੁਹਾਡੀ ਮੇਰੀ ਜਿਹੜੀ ਗੱਲਬਾਤ ਹੋਈ ਸੀ ਨਾ ਉਹ ਪੂਰੀ ਹੋ ਗਈ ਹੈ, ਹੁਣ ਤੁਸਾਂ ਨੇ ਬਹੁਤ ਕੁਝ ਲੁੱਟ ਲਿਆ, ਹੁਣ ਤੁਸੀਂ ਚਲੇ ਜਾਓ। ਜਿਸ ਵੇਲੇ ਗੁਰੂ ਖਾਲਸਾ ਜੀ ਉਸ ਵੇਲੇ ਗੁਰੂ ਕੇ ਖਾਲਸੇ ਜਿਸ ਵੇਲੇ ਸਰਹੰਦ ਤੋਂ ਚੱਲੇ ਨੇ, ਸਿਸਦੀ ਬੇਗ ਨੇ ਪਿੱਛੋਂ ਹੱਲਾ ਕੀਤਾ ਸੀ, ਤਾਂ ਗੁਰੂ ਖਾਲਸਾ ਜੀ ਉਸ ਵੇਲੇ ਖਾਲਸੇ ਨੇ ਬਹੁਤ ਭਾਰੀ ਜੰਗ ਯੁੱਧ ਕਰਕੇ ਉਸ ਨੂੰ ਹਰਾਉਣਾ ਕੀਤਾ ਸੀ। ਮਰਹੱਟੇ ਪਿੱਛੇ ਆਏ ਸੀ ਮਾਲ ਲੁੱਟਣ ਵਾਸਤੇ ਪਰ ਉਹ ਨਹੀਂ ਮਿਲਿਆ। ਸਦੀਪ ਬੇਗ ਦੇ ਨਾਲ ਇਹ ਗੱਲ ਹੋਈ ਸੀ ਵੀ ਇੰਨਾ ਜਿਹੜੀ ਮਾਇਆ ਹੈ, ਇੰਨੀ ਜਿਹੜੀ ਹਰ ਸਾਲ ਦੇ ਸਾਲ ਜੋ ਧਨ ਦੌਲਤ ਉਹ ਦੇਣਾ ਪਵੇਗਾ, ਪਰ ਉਸ ਤੋਂ ਮੁੱਕਰ ਗਿਆ। ਤਾਂ ਉਸ ਤੋਂ ਬਾਅਦ ਕੀ ਹੋਇਆ, ਸਦੀਪ ਬੇਗ ਦੀ ਜਿਹੜੀ ਕਈ ਸੀ, ਕਈ ਉਹਨੂੰ ਕਿਹਾ ਜਾਂਦਾ ਜਿੱਦਾਂ ਪਟਵਾਰੀ ਹੋਵੇ, ਤਹਿਸੀਲਦਾਰ ਹੋਵੇ, ਕਾਨੂੰਗੋ ਹੋਵੇ, ਉਹ ਜ਼ਮੀਨ ਦਾ ਮਾਮਲਾ ਲੈਣ ਵਾਸਤੇ ਜਾਇਆ ਕਰਦੇ ਸਨ। ਤੇ ਜਿਸ ਵੇਲੇ ਇਨਕਾਰ ਕਰ ਦਿੱਤਾ ਸਦੀਕ ਬੇਗ ਨੇ, ਤਾਂ ਗੁਰੂ ਕੇ ਖਾਲਸੇ ਨੇ ਕੀ ਕੀਤਾ, ਹੱਲਾ ਬੋਲ ਦਿੱਤਾ। ਉਹ ਜਿਹੜੇ ਕਈ ਵਾਲੇ ਸੀ ਨਾ, ਉਹਨਾਂ ਦੀ ਜਿੰਨੀ ਰਕਮ ਇਕੱਠੀ ਕੀਤੀ ਸੀ, ਬਚਾਉਣ ਦਾ ਯਤਨ ਤਾਂ ਬਥੇਰਾ ਕੀਤਾ ਵੀ ਬਚਾ ਲਈਏ ਬਚਾ ਲਈਏ। ਤੁਹਾਨੂੰ ਪਤਾ ਹੈ ਜਿਹੜਾ ਗੁਰੂ ਖਾਲਸੇ ਦੇ ਚਰਨਾਂ ਦੀ ਸ਼ਰਨ ਵਿੱਚ ਆਵੇ ਉਹਦਾ ਤੇ ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ, ਜੋ ਅੜੇ ਸੋ ਚੜੇ ਉਹ ਚੜ ਜਾਂਦਾ ਹੈ। ਤਾਂ ਜਿਸ ਵੇਲੇ ਉਹ ਕਈ ਵਾਲਿਆਂ ਨੇ ਯਤਨ ਕੀਤਾ, ਕਈ ਨਾਮ ਹੁੰਦਾ ਤਹਿਸੀਲਦਾਰ, ਕਾਨੂੰਗੋ, ਪਟਵਾਰੀ, ਉਹ ਸਾਰੇ ਦਾ ਸਾਰਾ ਮਾਮਲਾ ਇਕੱਠਾ ਕਰਦੇ ਸੀ, ਤਾਂ ਗੁਰੂ ਕੇ ਖਾਲਸੇ ਨੇ ਸਾਰਾ ਲੁੱਟ ਲੈਣਾ ਕੀਤਾ। ਉਸ ਤੋਂ ਬਾਅਦ ਫਿਰ ਚੜ੍ਹਾਈ ਕੀਤੀ ਹੈ, ਬਹੁਤ ਭਾਰੀ ਮਾਰ ਪਈ ਸੀ। ਗੁਰੂ ਕਾ ਖਾਲਸਾ ਹੋਲਾ ਮਹੱਲਾ ਵਾਸਤੇ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਗਏ ਹੋਏ ਸਨ। ਤਾਂ ਗੁਰੂ ਪਿਆਰੀ ਸੰਗਤ ਜੀ ਉਸ ਵੇਲੇ ਬਾਬਾ ਜੱਸਾ ਸਿੰਘ ਆਲੂ ਵਾਲੀਏ ਨੇ ਬਹੁਤ ਭਾਰੀ ਟੱਕਰ ਲੈਣਾ ਕੀਤੀ ਸੀ। ਉਸ ਤੋਂ ਬਾਅਦ ਜਿਸ ਵੇਲੇ ਬਾਬਾ ਜੱਸਾ ਸਿੰਘ ਆਲੂ ਵਾਲੀਏ, ਭਾਈ ਕੀ ਡਰੌਲੀ, ਜਿੱਥੇ ਸਾਈ ਦਾਸ ਜੀ ਤਾਂ ਬੀਬੀ ਰਾਮੋ ਜੀ, ਧੰਨ ਗੁਰੂ ਹਰਗੋਬਿੰਦ ਮਹਾਰਾਜ ਦੇ ਸਾਲੀ ਤੇ ਸਾਂਢੂ ਸਨ, ਮੋਗੇ ਦੇ ਕੋਲੇ ਜਗ੍ਹਾ ਪੈਂਦੀ ਹੈ, ਇਸ ਜਗ੍ਹਾ ਤੇ ਆ ਕੇ ਠਹਿਰੇ। ਤੇ ਸਦੀਕ ਬੇਗ ਨੂੰ ਪਤਾ ਲੱਗ ਗਿਆ ਵੀ ਹੁਣ ਸਰਹੰਦ ਕੋਈ ਬਹੁਤੀ ਦੂਰ ਨਹੀਂ ਹੈ, ਅਗਰ ਜੇ ਮੈਂ ਹਰਜਰਾਨਾ ਨਾ ਦਿੱਤਾ ਤਾਂ ਗੁਰੂ ਕਾ ਖਾਲਸਾ ਫਿਰ ਸਰਹੰਦ ਤੇ ਹੱਲਾ ਬੋਲ ਦੇਵੇਗਾ, ਕਿਉਂਕਿ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ

ਚੁੱਕੇ ਸਨ ਵੀ ਸਰਹੰਦ ਨੂੰ ਉਜਾੜਨਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਉਜਾੜਿਆ, ਕਈ ਵਾਰ ਇਹ ਬਾਤਾਂ ਚੱਲੀਆਂ ਨੇ। ਤਾਂ ਜਿਸ ਵੇਲੇ ਸਦੀਪ ਬੇਗ ਨੂੰ ਪਤਾ ਲੱਗਾ ਸੀ, ਉਸ ਵੇਲੇ ਜੋ ਖਾਲਸੇ ਦੇ ਨਾਲ ਮਨੌਤ ਕੀਤੀ ਸੀ ਨਾ ਜੀ, ਉਹ ਸਾਰੀ ਦੀ ਸਾਰੀ ਰਕਮ ਲੈ ਕੇ ਤੇ ਬਾਬਾ ਜੱਸਾ ਸਿੰਘ ਆਲੂਵਾਲੀਏ ਜੀ ਦੇ ਕੋਲ ਆ ਗਿਆ। ਕਹਿਣ ਲੱਗਾ, ਬਾਬਾ ਜੀ ਅਸੀਂ ਤੁਹਾਡੇ ਤੇ ਚੜ੍ਹਾਈ ਕੀਤੀ, ਤੁਹਾਡੇ ਬੰਦਿਆਂ ਨੇ ਪਹਿਲਾਂ ਸਾਡੀ ਕਈ ਲੁੱਟ ਲੈਣਾ ਕੀਤੀ, ਸਾਰੀ ਦੀ ਸਾਰੀ ਰਕਮ ਲੁੱਟ ਕੇ ਲੈ ਗਏ, ਅਸੀਂ ਗੁੱਸਾ ਨਹੀਂ ਕਰਦੇ, ਮੁੜ ਕੇ ਅਸੀਂ ਚੜ੍ਹਾਈ ਕੀਤੀ ਤੇ ਤੁਸਾਂ ਗੁੱਸਾ ਨਾ ਕਰਿਓ ਜੇ। ਹੁਣ ਆਪਾਂ ਭਾਈ ਭਾਈ ਹਾਂ। ਦੇਖੋ ਜੀ, ਜਿਸ ਵੇਲੇ ਵਿਉਂਤਾ ਬਣਦੀਆਂ ਨੇ, ਮਤਲਬ ਵਾਸਤੇ ਭਾਈ ਭਾਈ ਬਣ ਜਾਣਾ ਹੈ, ਜਦੋਂ ਮਤਲਬ ਨਿਕਲ ਗਿਆ ਉਦੋਂ ਭਾਈ ਭਾਈ ਦੂਰ ਹੋ ਜਾਣੇ ਨੇ। ਤੇ ਉਸ ਵੇਲੇ ਬਾਬਾ ਜੀ ਕਹਿਣ ਲੱਗੇ ਵੀ ਜਿਹੜਾ ਕੁਝ ਦੇ ਰਿਹਾ ਹੈ ਨਾ, ਉਹ ਤੇ ਲੈ ਲੈਣਾ ਚਾਹੀਦਾ ਹੈ, ਜਿਹੜਾ ਆਪੇ ਲੈ ਕੇ ਉਹ ਖਾਲਸਾ ਕਿਉਂ ਛੱਡੇਗਾ, ਉਹ ਤੇ ਲੈ ਲਵੇਗਾ। ਉਸ ਵੇਲੇ ਬਾਬਾ ਜੱਸਾ ਸਿੰਘ ਜੀ ਕਹਿਣ ਲੱਗੇ ਵੀ ਠੀਕ ਹੈ, ਪਰ ਇੱਕ ਗੱਲ ਜ਼ਰੂਰ ਹੈ, ਅਗਰ ਜੇ ਤੂੰ ਫਿਰ ਦੁਬਾਰਾ ਹਜ਼ਰਾਨਾ ਨਾ ਦਿੱਤਾ ਤਾਂ ਖਾਲਸੇ ਨੇ ਹੱਲਾ ਫਿਰ ਬੋਲ ਦੇਣਾ ਹੀ, ਫਿਰ ਉਸ ਤੋਂ ਬਾਅਦ ਤੇਰਾ ਬਚਾਅ ਨਹੀਂ ਹੋਣਾ। ਤਾਂ ਗੁਰੂ ਸਵਾਰੀ ਸੰਗਤ ਜੀ, ਇਹ ਸਾਰੀ ਦੀ ਸਾਰੀ ਕਥਾ ਜਿਹੜੀ ਹੈ ਤੁਸਾਂ ਨੇ ਬਹੁਤ ਹੀ ਪਿਆਰ ਵਿੱਚ ਪਿਛਲੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ। ਹੁਣ ਜਿਵੇਂ ਕਥਾ ਅਗਲੀ ਆ ਰਹੀ ਹੈ, ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਰਤਨ ਸਿੰਘ ਜੀ ਭੰਗੂ ਇਸ ਇਤਿਹਾਸ ਨੂੰ ਕਲਮ ਬੰਦ ਕਰਦੇ ਨੇ। ਥੋੜਾ ਜਿਹਾ ਅਗਾਂਹ ਜਾਈਏ, ਗੁਰੂ ਖਾਲਸਾ ਜੀ ਭਾਈ ਰਤਨ ਸਿੰਘ ਭੰਗੂ ਦੀ ਚੌਥੀ ਪੀੜ੍ਹੀ ਚੋਂ ਜਾ ਕੇ ਸਰਮੁੱਖ ਸਿੰਘ ਤਾਂ ਗੁਰਮੁਖ ਸਿੰਘ ਹੋਏ ਨੇ, ਤੇ ਗੁਰਮੁਖ ਸਿੰਘ ਦੇ ਅੱਗੇ ਜਿਹੜੇ ਚੱਲਦੇ ਚੱਲਦੇ ਨੇ ਉਹ ਕੌਣ ਨੇ, ਜਰਨਲ ਸ਼ੁਬੇਗ ਸਿੰਘ ਜੀ ਭੰਗੂ, ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜਿਆ ਹੈ, ਜਿਨ੍ਹਾਂ ਨੇ ਆਪਣਾ ਜਿੱਤਿਆ ਹੋਇਆ ਰਿਵਾਲਵਰ ਪਿਸਟਲ ਜਿਹੜਾ ਸੀ ਜੰਗ ਦੇ ਵਿੱਚ ਜਿੱਤਿਆ ਹੋਇਆ, ਸਤਿਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਿਸ ਵੇਲੇ ਪਹਿਲੀ ਮੁਲਾਕਾਤ ਹੋਈ ਸੀ ਨਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ, ਤਾਂ ਜਿਸ ਵੇਲੇ ਕੋਲ ਗਏ ਭਾਈ ਮੋਹਕਮ ਸਿੰਘ ਜੀ ਨੇ ਮੁਲਾਇਆ ਸੀ ਫਤਿਹ ਬੁਲਾਈ, ਤਾਂ ਮਹਾਂਪੁਰਖ ਕਹਿਣ ਲੱਗੇ ਜਰਨਲ ਸਾਹਿਬ ਜੀ ਇੰਨੀ ਦੇਰੀ ਕਰ ਦਿੱਤੀ ਆਉਣ ਵਾਸਤੇ, ਕਿਉਂਕਿ ਜਿਹੜੇ ਅੰਦਰ ਵਾਲੀਆਂ ਗੱਲਾਂ ਨੇ ਉਹ ਮਹਾਂਪੁਰਖ ਜਾਣਦੇ ਹੁੰਦੇ ਨੇ, ਇੰਨੀ ਦੇਰੀ ਕਰ ਦਿੱਤੀ ਆਉਣ ਵਾਸਤੇ। ਉਸ ਵੇਲੇ ਜਰਨਲ ਸਾਹਿਬ ਜੀ ਨੇ ਪਿਸਟਲ ਅੱਗੇ ਰੱਖ ਕੇ ਤੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਬਾਬਾ ਜੀ ਤੁਸਾਂ ਨੇ ਬੁਲਾ ਲਿਆ ਹੈ, ਹੁਣ ਮੈਂ ਤੁਹਾਡੇ ਕੋਲ ਹੀ ਰਵਾਂਗਾ। ਤਾਂ ਉਹ ਹੀ ਭਾਈ ਮਹਿਤਾਬ ਸਿੰਘ ਦੀ ਅਣਸ ਬਣਸ ਜਰਨਲ ਸ਼ੁਬੇਗ ਸਿੰਘ ਹੈ, ਜਿਨ੍ਹਾਂ ਨੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਕਾਲ ਤਖ਼ਤ ਦੀ ਮਰਜ਼ਾਦਾ ਨੂੰ ਕਾਇਮ ਰੱਖਦਿਆਂ ਹੋਇਆ, ਸੱਚਖੰਡ ਹਰਿਮੰਦਰ ਸਾਹਿਬ ਜੀ ਦੀ ਮਰਜ਼ਾਦਾ ਨੂੰ ਕਾਇਮ ਰੱਖਦਿਆਂ ਹੋਇਆ, ਤੁਹਾਨੂੰ ਪਤਾ ਕਿਵੇਂ ਸ਼ਹਾਦਤਾਂ ਪਾਈਆਂ ਨੇ, ਕਿਵੇਂ ਹਿੰਦ ਫੌਜ ਨੂੰ ਹਿੰਦ ਸਰਕਾਰ ਨੂੰ ਚਣੇ ਚੁਬਾਏ ਨੇ। ਤਾਂ ਗੁਰੂ ਖਾਲਸਾ ਜੀ, ਜਿਹੜਾ ਸ਼ਹੀਦਾਂ ਦਾ ਖੂਨ ਹੁੰਦਾ ਹੈ ਨਾ, ਇਹ ਕਦੇ ਸੌਂਦਾ ਨਹੀਂ ਜੇ, ਇਹ ਸਦਾ ਹੀ ਜਾਗਦਾ ਰਹਿੰਦਾ ਜੇ, ਸਦਾ ਹੀ ਜਾਗਦਾ ਰਹਿੰਦਾ ਜੇ, ਜਾਲਮ ਚੜ ਕੇ ਆਉਂਦਾ ਰਹਿੰਦਾ ਹੈ। ਤੇ ਗੁਰੂ ਕੇ ਸਿੰਘ ਜਿਹੜੇ ਨੇ ਉਹ ਸ਼ਹੀਦੀਆਂ ਦੇਣ ਵਾਸਤੇ ਹਮੇਸ਼ਾ ਤਿਆਰ ਬਰ ਤਿਆਰ ਰਿਹਾ ਕਰਦੇ ਨੇ। ਆਓ ਜਿਵੇਂ ਅਗਲੀ ਕਥਾ ਭਾਈ ਰਤਨ ਸਿੰਘ ਜੀ ਭੰਗੂ ਕਲਮ ਬੰਦ ਕਰਦੇ ਨੇ, ਬਹੁਤ ਪਿਆਰ ਵਿੱਚ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਜਿੰਨੇ ਤੁਸੀਂ ਪਿਆਰੇ ਗੁਰਸਿੱਖ ਮੇਰੇ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਹੋ, ਸਾਰੀ ਸੰਗਤ ਹਾਜ਼ਰੀ ਲਾਓ, ਦੂਰ ਦਰੇਡੇ ਜਿਹੜੇ ਘਰਾਂ ਵਿੱਚ ਬੈਠੇ ਉਹ ਵੀ ਹਾਜ਼ਰੀ ਲਾਉਣਗੇ, ਪਿਆਰ ਸਹਿਤ ਗੱਜ ਕੇ ਆਖੋ ਜੀ

ਉਹਨੇ ਕੀ ਕੀਤਾ, ਸਿੰਘਾਂ ਨੇ ਤੇ ਮਰਾਠਿਆਂ ਨੇ ਲਾ ਕੇ, ਕਿਉਂਕਿ ਮਰਾਠਿਆਂ ਦੀ ਫੌਜ ਬਹੁਤ ਤਕੜੀ ਸੀ, ਮਹਾਰਾਸ਼ਟਰ ਤੋਂ ਆਉਂਦੇ ਸੀ। ਤਾਂ ਜਿਸ ਵੇਲੇ ਉਹ ਮਰਾਠੇ ਆਉਂਦੇ ਸੀ, ਤਕਰੀਬਨ 1.5 ਲੱਖ 2 ਲੱਖ 3 ਲੱਖ ਦੀ ਭਾਰੀ ਫੌਜ ਆਉਂਦੀ ਸੀ। ਉਸ ਵੇਲੇ ਸਿੰਘਾਂ ਦੇ ਨਾਲ ਮਿਲ ਕੇ, ਸਿੰਘਾਂ ਨੇ ਤੇ ਮਰਾਠਿਆਂ ਨੇ ਮਿਲ ਕੇ ਕਾਬਲੀ ਨੂੰ, ਭਾਵ ਅਹਿਮਦ ਸ਼ਾਹ ਅਬਦਾਲੀ ਨੂੰ, ਪੰਜਾਬ ਦਾ ਇਲਾਕਾ ਜਿਹੜਾ ਸੀ, ਸਰਹੰਦ ਦਾ ਇਲਾਕਾ, ਜਲੰਧਰ ਦਾ ਇਲਾਕਾ, ਇਤ ਆਦਿਕ, ਉਹ ਸਾਰੇ ਦਾ ਸਾਰਾ ਖਾਲੀ

0: ਕਹਿੰਦੇ ਉਹਨਾਂ ਦਾ ਬੋਲਬਾਲਾ ਹੋ ਗਿਆ ਹੈ। ਤਾਂ ਭਾਈ ਸਾਹਿਬ ਜੀ ਕਹਿੰਦੇ ਨੇ ਲਾਹੌਰ ਤੋਂ ਲੈ ਕਰਕੇ ਦਿੱਲੀ ਤੱਕ ਜਿਹੜੇ ਮਰਹੱਟੇ ਨੇ ਇਹ ਇੱਕਦਮ ਆਪਣਾ ਆਪ ਜਿਹੜਾ ਧੌਂਸ ਹੈ ਪੈਰ ਜਿਹੜਾ ਹੈ ਉਹ ਜਮਾ ਚੁੱਕੇ ਹਨ ਜੇ।
1: ਸੁਣੀ ਨਵਾਬ ਲਾਹੌਰੀਆਂ ਚੈ ਸੋ ਗਾਜ ਦੀ ਆਏ।
0: ਕਹਿੰਦੇ ਉਸ ਵੇਲੇ ਜਿਸ ਵੇਲੇ ਗਾਜ ਦੀਨ ਜਿਹੜਾ ਹੈ ਇਹ ਮਰਹੱਟਿਆਂ ਨੂੰ ਲੈ ਕੇ ਆਉਂਦਾ ਸੀ ਤੇ ਜਿਹੜਾ ਰੁਹੇਲਾ ਸੀ ਨਾ ਜੀ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਲੈ ਕੇ ਆਉਂਦਾ ਸੀ। ਚਾਰ ਜਿਹੜੇ ਵਜ਼ੀਰ ਨੇ ਉਹ ਥਾਪੇ ਹੋਏ ਸਨ ਤੇ ਜਿਹੜਾ ਰੁਹੇਲਾ ਅਹਿਮਦ ਸ਼ਾਹ ਨੂੰ ਲੈ ਕੇ ਆਉਂਦਾ ਸੀ ਤੇ ਗਾਜ ਦੀਨ ਜਿਹੜਾ ਹੈ ਉਹ ਮਰਹੱਟਿਆਂ ਨੂੰ ਲੈ ਕੇ ਆਉਂਦਾ ਸੀ। ਜਿਸ ਵੇਲੇ ਲਾਹੌਰ ਦੇ ਨਵਾਬ ਨੇ ਸੁਣਿਆ ਵੀ ਜਿਹੜਾ ਗਾਜ ਦੀਨ ਹੈ ਉਹ ਮਰਹੱਟਿਆਂ ਨੂੰ ਲੈ ਕਰਕੇ ਲਾਹੌਰ ਆ ਰਿਹਾ ਹੈ ਤਾਂ
1: ਦੇ ਡੋਲੇ ਉਨ ਮੋੜਿਓ ਸੋ ਦਿੱਲੀ ਕੇ ਰਾਓ।
0: ਉਸ ਵੇਲੇ ਰਿਵਾਜ ਹੁੰਦਾ ਸੀ ਵੀ ਜਿਸ ਵੇਲੇ ਉਹਨਾਂ ਨੂੰ ਪਤਾ ਲੱਗਾ ਵੀ ਗਾਜ ਦੀਨ ਆ ਰਿਹਾ ਬੋਲਬਾਲਾ ਇਹਨਾਂ ਦਾ ਮਰਹੱਟਿਆਂ ਦਾ ਬੋਲਬਾਲਾ ਹੈ ਤੇ ਉਸ ਵੇਲੇ ਕੀ ਕੀਤਾ ਜਾਂਦਾ ਸੀ ਕਈ ਵਾਰ ਆਪਣੇ ਬੱਚੀਆਂ ਦੇ ਡੋਲੇ ਜਿਹੜੇ ਸਨ ਨਾ ਜੀ ਉਹਨਾਂ ਨੂੰ ਦਿੱਤੇ ਜਾਂਦੇ ਸੀ ਭਾਵ ਵਿਆਹ ਕੀਤਾ ਜਾਂਦਾ ਸੀ ਨਿਕਾਹ ਕਹਿੰਦੇ ਨੇ ਮੁਸਲਮਾਨ ਪਠਾਨ ਤੇ ਹੋਰ ਜਿਹੜਾ ਧਨ ਦੌਲਤ ਹੈ ਉਹ ਦੇ ਕੇ ਯਤਨ ਕੀਤਾ ਜਾਂਦਾ ਸੀ ਵੀ ਇਹਨਾਂ ਨੂੰ ਵਾਪਸ ਮੁੜ ਦੇਈਏ ਇਹ ਇੱਕ ਸਿਆਸਤ ਹੋਇਆ ਕਰਦੀ ਸੀ। ਕਹਿੰਦੇ ਜਿਸ ਵੇਲੇ ਲਾਹੌਰ ਦੇ ਨਵਾਬ ਨੂੰ ਪਤਾ ਲੱਗਾ ਵੀ ਗਾਜ ਦੀਨ ਆ ਰਿਹਾ ਹੈ ਨਾਲ ਮਰਹੱਟੇ ਆ ਰਹੇ ਨੇ ਇੱਥੇ ਕਬਜ਼ਾ ਹੋ ਜਾਵੇਗਾ ਤੇ ਉਹਨੇ ਇੱਕ ਵਿਉਂਤ ਸੋਚੀ ਵੀ ਇਹਨਾਂ ਨੂੰ ਆਪਣੇ ਡੋਲੇ ਵੀ ਦੇ ਦਈਏ ਬੱਚਿਆਂ ਦੇ ਔਰ ਬੱਚੀ ਦਾ ਡੋਲਾ ਵੀ ਦੇ ਦਿੱਤਾ ਕੁਝ ਧਨ ਦੌਲਤ ਵੀ ਦੇਣ ਦਾ ਯਤਨ ਕੀਤਾ ਨਾਲ ਦੀ ਨਾਲ ਹੱਥ ਬੰਨ ਕੇ ਬੇਨਤੀ ਕੀਤੀ ਵੀ ਗਾਜ ਦੀਨ ਜੀ ਅਸੀਂ ਤਾਂ ਤੁਹਾਡੇ ਹਾਂ ਤੁਸੀਂ ਵਾਪਸ ਦਿੱਲੀ ਚਲੇ ਜਾਓ ਜਿਵੇਂ ਤੁਸੀਂ ਕਹਿਣਾ ਕਰੋਗੇ ਅਸੀਂ ਤੇਵੇਂ ਮੰਨਾਂਗੇ ਤੁਹਾਡੇ ਹੁਕਮ ਅੰਦਰ ਰਹਿ ਕੇ ਅਸੀਂ ਚਲਣਾ ਕਰਾਂਗੇ ਜੀ।
1: ਚੁਪਈ ਸਾਉ ਦਿੱਲੀ ਕੇ ਸੁਸਤੋ ਪਇਓ।
0: ਕਹਿੰਦੇ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਨਾ ਬਸ ਉਹ ਤੇ ਸਮਝ ਲਓ ਬਿਲਕੁਲ ਸੁਸਤੀ ਹੋ ਚੁੱਕਾ ਸੀ ਉਹਨੂੰ ਤੇ ਕੁਝ ਪਤਾ ਨਹੀਂ ਸੀ ਵੀ ਕਿਵੇਂ ਰਾਜ ਕਰਨਾ ਕਿਵੇਂ ਰਾਜ ਭਾਗ ਚਲਾਉਣਾ ਹੈ ਉਹ ਤੇ ਬਿਲਕੁਲ ਜਿਵੇਂ ਰੰਗੀਲਾ ਸੁਸਤ ਹੋ ਚੁੱਕਾ ਸੀ ਬਿਲਕੁਲ ਉਹ ਸੁਸਤ ਹੋ ਚੁੱਕਾ ਸੀ ਉਹਨੂੰ ਰਾਜ ਚਲਾਉਣ ਵਾਲੇ ਬਿਲਕੁਲ ਉਹਦਾ ਧਿਆਨ ਖਤਮ ਹੋ ਚੁੱਕਾ ਸੀ।
1: ਵਜ਼ੀਰ ਗਾਜ ਦੀ ਗਾਜਤ ਪਇਓ।
0: ਕਹਿੰਦੇ ਜਿਹੜਾ ਗਾਜ ਦੀਨ ਵਜ਼ੀਰ ਸੀ ਨਾ ਬਸ ਇਹਦਾ ਹੀ ਬੋਲਬਾਲਾ ਹੋ ਗਿਆ ਇਹ ਤੇ ਗੱਜਣ ਲੱਗਾ ਭਾਵ ਆਪਣਾ ਪੂਰਾ ਬੋਲਬਾਲਾ ਜਿਹੜਾ ਸੀ ਲਾਹੌਰ ਵੇਖੇ ਦਿੱਲੀ ਵੇਖੇ ਸਰਹੰਦ ਵੇਖੇ ਇਹ ਸਾਰਾ ਆਪਣਾ ਬੋਲਬਾਲਾ ਜਮਾਉਣ ਦਾ ਯਤਨ ਕਰ ਰਿਹਾ ਹੈ ਵੀ ਸਾਰੇ ਥਾਂ ਤੇ ਮੇਰਾ ਹੀ ਹੁਕਮ ਚੱਲੇ। ਇੱਥੋਂ ਤੱਕ ਇਹ ਸੋਚਦਾ ਸੀ ਗਾਜ ਦੀਨ ਵੀ ਹੋ ਸਕਦਾ ਦਿੱਲੀ ਦਾ ਬਾਦਸ਼ਾਹ ਮੈਂ ਹੀ ਬਣ ਜਾਵਾਂ ਮਰਹੱਟਿਆਂ ਦੀ ਫੌਜ ਬਹੁਤੀ ਹੈ ਮਰਹੱਟੇ ਮੇਰੇ ਨਾਲ ਨੇ ਅਗਰ ਜੇ ਮਰਹੱਟੇ ਮੇਰੇ ਨਾਲ ਰਹੇ ਤਾਂ ਹੋ ਸਕਦਾ ਮੈਂ ਦਿੱਲੀ ਦਾ ਬਾਦਸ਼ਾਹ ਬਣ ਜਾਵਾਂ। ਪਰ ਗੁਰੂ ਸਵਾਰੀ ਸੰਗਤ ਜੀ ਇਹ ਤੇ ਸਮੇਂ ਮੁਤਾਬਕ ਹੁੰਦਾ ਹੈ ਕੌਣ ਬਾਦਸ਼ਾਹ ਬਣਦਾ ਹੈ ਕਿਹਦੇ ਕੋਲੋਂ ਬਾਦਸ਼ਾਹ ਜਾਂਦੀ ਹੈ ਇਹ ਤੇ ਮੇਰੇ ਗੁਰੂ ਸਾਹਿਬ ਜੀ ਦੇ ਚੋਜ ਹੋਇਆ ਕਰਦੇ ਨੇ। ਪਰ ਗਾਜ ਦੀਨ ਇਹ ਗੱਲ ਸੋਚਦਾ ਸੀ ਵੀ ਮੈਂ ਬਾਦਸ਼ਾਹ ਬਣ ਜਾਵਾਂ ਆਪਣਾ ਬੋਲ ਬਾਲਾ ਜਿਹੜਾ ਹੈ ਉਹ ਬਿਲਕੁਲ ਜਮਾਉਣ ਦਾ ਯਤਨ ਕਰਦਾ ਸੀ।
1: ਮਨ ਮੈਂ ਗਾਜ ਦੀ ਕਿਉਂ ਅਭਿਮਾਨ
0: ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਜਿਸ ਵੇਲੇ ਗਾਜ ਦੀਨ ਨੇ ਲਾਹੌਰ ਦੇ ਡੋਲਾ ਵੀ ਲੈ ਲਿਆ ਧਨ ਦੌਲਤ ਵੀ ਲੈ ਲਿਆ ਤਾਂ ਫਿਰ ਮਨ ਵਿੱਚ ਹੰਕਾਰ ਕੀਤਾ ਵੀ ਮੇਰੇ ਵਰਗਾ ਤੇ ਕੋਈ ਹੈ ਨਹੀਂ ਹੈ। ਤੁਹਾਨੂੰ ਪਤਾ ਹੈ ਬੰਦੇ ਨੂੰ ਕਈ ਵਾਰ ਥੋੜੀਆਂ ਥੋੜੀਆਂ ਗੱਲਾਂ ਦਾ ਹੀ ਹੰਕਾਰ ਹੋ ਜਾਂਦਾ ਹੈ ਤੇ ਜਿਹੜਾ ਹੰਕਾਰ ਹੁੰਦਾ ਹੈ ਨਾ ਜੀ ਇਹ ਹੀ ਜੰਮਣ ਮਰਨ ਦਾ ਮੂਲ ਬਣ ਜਾਂਦਾ ਹੈ। ਹੰਕਾਰ ਜਿਹੜਾ ਹੁੰਦਾ ਹੈ ਜੰਮਣ ਮਰਨ ਦਾ ਮੂਲ ਹੈ ਮੁੱਢ ਹੈ। ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਾਚਾ ਨੇ ਹੇ ਜਨ ਮਰਨ ਮੂਲੰ ਅਹੰਕਾਰੰ ਪਾਪਾਤਮ ਮਿੱਤਰੰਗ ਤਜੰਤ ਸਤਰੰਗ ਦ੍ਰਿੜੰਤ ਅਨਕ ਮਾਇਆ ਬਸਤੀਰਨ ਆਵੰਤ ਜਾਵੰਤ ਥਾ ਕੰਤ ਜੀਆ ਦੁੱਖ ਸੁੱਖ ਬਹੁ ਭੋਗਣ ਹੈ ਭਰਮ ਪਿਆਣ ਉਦਿਆਨ ਰਮਣੰ ਮਹਾ ਬਿਕਟ ਸਾਧ ਰੋਗਣ ਹੈ ਬੈਦਿਅੰਗ ਪਾਰ ਬ੍ਰਹਮ ਪਰਮੇਸ਼ਵਰ ਰਾਧ ਨਾਨਕ ਹਰ ਹਰੇ। ਭਈ ਜਿਹੜਾ ਜੰਮਣ ਮਰਨ ਦਾ ਮੂਲ ਹੈ ਨਾ ਖਾਲਸਾ ਜੀ ਇਹ ਹੰਕਾਰ ਹੁੰਦਾ। ਹੁਣ ਗਾਜ ਦੀਨ ਨੂੰ ਹੰਕਾਰ ਬੜਾ ਹੋ ਗਿਆ ਵੀ ਹੋ ਸਕਦਾ ਮੈਂ ਦਿੱਲੀ ਦਾ ਬਾਦਸ਼ਾਹ ਬਣ ਜਾਵਾਂ। ਕਈ ਵਾਰ ਬੰਦੇ ਨੂੰ ਥੋੜੀਆਂ ਥੋੜੀਆਂ ਗੱਲਾਂ ਦਾ ਹੰਕਾਰ ਆ ਜਾਂਦਾ ਹੈ। ਮੇਰੇ ਗੁਰੂ ਕੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਾਚਾ ਨੇ ਧਿਆਨ ਦੇ ਕੇ ਸੁਣਿਓ ਜੀ ਕਹਾ ਨਰ ਗਰਭ ਸਥੋਰੀ ਬਾਤ। ਇਹ ਬੰਦਿਆ ਕੀ ਥੋੜੀਆਂ ਥੋੜੀਆਂ ਗੱਲਾਂ ਦਾ ਹੰਕਾਰ ਕਰਦਾ ਹੈ। ਕਹਾ ਨਰ ਗਰਭ ਸਥੋਰੀ ਬਾਤ ਮਨ ਦਾ ਸਨਾਜ ਟਕਾ ਚਾਰ ਗਾਂਠੀ ਏਡੋ ਟੇਡੋ ਜਾਤ, ਕਹਿੰਦੇ ਜਿਮੀਦਾਰ ਦੇ 10 ਕੁ ਮਣ ਦਾਣੇ ਖੇਤ ਵਿੱਚ ਜ਼ਿਆਦੇ ਹੋ ਜਾਣਾ, ਅਜੇ ਦਾਣੇ ਘਰ ਨਹੀਂ ਆਏ ਹੁੰਦੇ, ਤੇ ਖੇਤ ਦੇ ਘੇਰੇ ਘੇਰੇ ਫਿਰ ਕੇ ਕਹਿੰਦਾ ਲੈ ਮੇਰੇ ਵਰਗਾ ਕੋਈ ਜਿਮੀਦਾਰ ਹੀ ਨਹੀਂ, ਅਜੇ ਦਾਣੇ ਤਾਂ ਘਰ ਆਉਣੇ ਨੇ, ਇਹ ਪਤਾ ਨਹੀਂ ਹੈ ਵੀ ਆਉਣੇ ਜਾਂ ਨਹੀਂ ਆਉਣੇ। ਥੋੜੀਆਂ ਥੋੜੀਆਂ ਗੱਲਾਂ ਦਾ ਹੰਕਾਰ ਬਣ ਜਾਂਦਾ ਹੈ। ਕਹਿੰਦੇ 4 ਕੁ ਕੌਡੀਆਂ ਬੰਦੇ ਕੋਲ ਇਕੱਠੀਆਂ ਹੋ ਜਾਣ ਤਾਂ ਉਹਨਾਂ ਦਾ ਹੰਕਾਰ ਕਰਦਾ ਹੈ। ਕਹਾਂ ਨਰ ਗਰਭ ਸਥੋਰੀ ਬਾਤ, ਮਨ ਦਾ ਸਨਾਜ ਟੱਕਾ ਚਾਰ ਗਾਂਠੀ, ਏਡੋ ਟੇਡੋ ਜਾਤ, ਫਿਰ ਕੀ ਹੁੰਦਾ ਚਲਤ ਕਤ ਟੇਡੇ ਟੇਡੇ ਟੇਡੇ, ਅਸਤ ਚਰਨ ਬਿਸ਼ਟਾ ਕੇ ਮੁੰਦੇ ਦੁਰਗੰਧ ਹੀ ਕੇ ਬੇਡੇ, ਫਿਰ ਤਾਂ ਵਿੰਗਾ ਟੇਡਾ ਹੋ ਕੇ ਚੱਲਦਾ ਹੈ। ਹੁਣ ਜਿਹੜਾ ਗਾਜ ਦੀਨ ਆ ਜੀ ਖਾਲਸਾ ਜੀ, ਇਹ ਹੰਕਾਰ ਨਾਲ ਭਰ ਗਿਆ ਹੈ ਤੇ ਹੰਕਾਰ ਦੇ ਨਾਲ ਹੁਣ ਵਿੰਗਾ ਹੋ ਕੇ ਤੁਰਦਾ ਹੈ। ਕੀ ਸੋਚਦਾ ਹੈ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਹੈ। ਤੇ ਤੁਸੀਂ ਚੇਤਾ ਰੱਖੋ, ਹਰ ਜੀਓ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ ਹੰਕਾਰ ਮੋਏ ਸੇ ਵਿਗਤੀ ਗਏ ਮਰ ਜਨਮ ਆਵੈ। ਤਾਂ ਮੇਰੇ ਸਤਿਗੁਰਾਂ ਨੂੰ ਕਦੇ ਵੀ ਹੰਕਾਰ ਨਹੀਂ ਪਾਉਂਦਾ ਤੇ ਗਾਜ ਦੀ ਨੇ ਹੰਕਾਰ ਕੀਤਾ ਹੈ।
1: ਬੁਲਾਏ ਗੰਗ ਪੱਟ ਕਹਿਓ ਬਖਾਣ,
0: ਇੱਕ ਬਹੁਤ ਵਿਦਵਾਨ ਸੀ ਜੀ ਗੰਗ ਪੱਟ, ਜਿਹੜਾ ਕਵੀ ਸੀ। ਇਹਦਾ ਕੰਮ ਕੀ ਸੀਗਾ, ਜਿਵੇਂ ਭੱਟ ਗੁਰੂ ਸਾਹਿਬਾਨਾਂ ਦੀ ਬਾਣੀ ਵਿੱਚ ਮੇਰੇ ਸਤਿਗੁਰਾਂ ਦੀ ਉਸਤਤ ਕਰਦੇ ਨੇ, ਮਹਿਮਾ ਕਰਦੇ ਨੇ, ਉਹਨਾਂ ਭੱਟਾਂ ਨੇ ਤੇ ਕੇਵਲ ਮੇਰੇ ਗੁਰੂ ਦੀ ਵਡਿਆਈ ਕੀਤੀ ਹੈ। ਜਾਲਪ ਭੱਟ ਹੈ, ਟਲ ਭੱਟ ਹੈ, ਭਿੱਖਾ ਭੱਟ ਹੈ, ਉਹਨਾਂ ਤੇ ਗੁਰੂ ਦੀ ਵਡਿਆਈ ਕੀਤੀ, ਉਹ ਕਿਸੇ ਬੰਦੇ ਮਨੁੱਖ ਦੀ ਵਡਿਆਈ ਨਹੀਂ ਕੀਤੀ। ਏਦਾਂ ਕਵੀ ਲੋਕ ਹੋਇਆ ਕਰਦੇ ਸੀ, ਭੱਟ ਹੋਇਆ ਕਰਦੇ ਸਨ, ਉਹ ਰਾਜੇ ਬਾਦਸ਼ਾਹਾਂ ਦੀ ਉਪਮਾ ਕਰਿਆ ਕਰਦੇ ਸੀ, ਆਪਣੀ ਕਲਮ ਦੁਆਰੇ ਉਹਨਾਂ ਦੀ ਉਸਤਤ ਕਰਨੀ। ਤੇ ਜਿਹੜਾ ਗੰਗ ਭੱਟ ਸੀ ਨਾ ਜੀ, ਇਹ ਬਹੁਤ ਵੱਡਾ ਕਾਵ ਰਚਨਾ ਰਚਨ ਵਾਲਾ ਸੀ, ਭਾਵ ਕਵਿਤਾ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਅੱਖਰ ਦੇ ਨਾਲ ਅੱਖਰ ਜੋੜ ਕੇ ਕਾਵ ਰਚਨਾ ਰਚ ਲੈਂਦਾ ਸੀ। ਤੇ ਗਾਜਦੀਨ ਨੇ ਕੀ ਵੇਖਿਆ ਵੀ ਮੈਂ ਗੰਗ ਭੱਟ ਨੂੰ ਬੁਲਾਵਾਂ, ਇਹ ਮੇਰੇ ਥਾਂ ਤੇ ਕਵਿਤਾ ਬਣਾ ਕੇ ਰਚੇਗਾ ਤੇ ਮੇਰੀ ਬੱਲੇ ਬੱਲੇ ਹੋ ਜਾਵੇਗੀ। ਜਿਵੇਂ ਲੋਕ ਵੋਟਾਂ ਵੇਲੇ ਜੀ ਬਹੁਤ ਕੁਝ ਕਹਿੰਦੇ ਜੀ ਸਾਡਾ ਜਸ ਕਰੋ, ਲੋਕ ਜਸ ਉਹਨਾਂ ਦਾ ਕਰਦੇ ਨੇ, ਜਦੋਂ ਕੰਮ ਨਿਕਲ ਜਾਂਦਾ ਕੋਈ ਨਾ ਉਹ ਨਹੀਂ ਲੈਂਦਾ। ਤੇ ਇਸ ਤਰ੍ਹਾਂ ਗਾਜਦੀਨ ਨੇ ਸੋਚਿਆ, ਗੰਗ ਭੱਟ ਨੂੰ ਬੁਲਾਇਆ, ਕਹਿਣ ਲੱਗਾ ਵੀ ਤੂੰ ਮੇਰੀ ਉਸਤਤ ਕਰ, ਅਗਰ ਤੂੰ ਮੇਰੀ ਕਾਵ ਰਚਨਾ ਲਿਖ ਦੇਵੇਂਗਾ ਤੇ ਹੋ ਸਕਦਾ ਹੈ ਮੈਂ ਆਉਣ ਵਾਲੇ ਸਮੇਂ ਅੰਦਰ ਬਾਦਸ਼ਾਹ ਬਣ ਜਾਵਾਂ।
1: ਅਬ ਤੁਮ ਹਮ ਤੁਮ ਹਮਰੋ ਜਸ ਬਣਾਇਓ,
0: ਅਬ ਹਮ ਤੁਮਰੋ ਜਸ ਬਣਾਇਓ। ਗੰਗ ਭੱਟ ਨੂੰ ਕਹਿਣ ਲੱਗਾ ਗਾਜਦੀਨ ਵੀ ਸੱਜਣਾ ਗੱਲ ਏਦਾਂ ਹੀ ਵੀ ਮੇਰਾ ਜਿਹੜਾ ਜਸ ਹੈ ਨਾ, ਜਿਵੇਂ ਕਿਵੇਂ ਤੂੰ ਬਣਾ ਕੇ ਬਹੁਤ ਸੁਚੱਜੇ ਢੰਗ ਦੇ ਨਾਲ ਉਹ ਲਿਖਣਾ ਕਰ ਤਾਂ ਬੋਲਣਾ ਕਰ।
1: ਹਮਕੋ ਤੁਮ ਵੱਡ ਵਜੀਦ ਅਖਾਇਓ,
0: ਤੂੰ ਆਪਣੀ ਕਾਵ ਰਚਨਾ ਦੇ ਵਿੱਚ ਗੰਗ ਭੱਟ ਨੂੰ ਕਹਿੰਦਾ ਹੈ ਵੀ ਮੈਨੂੰ ਬਹੁਤ ਵੱਡਾ ਵਜ਼ੀਰ ਬਾਦਸ਼ਾਹ ਲਿਖ ਦੇਣਾ ਕਰ, ਵੀ ਜਿਹੜਾ ਗਾਜ ਦੀਨ ਹੈ ਨਾ ਬਹੁਤ ਵੱਡਾ ਵਜ਼ੀਰ ਹੈ, ਬਹੁਤ ਸੁਚੱਜਾ ਹੈ, ਬਹੁਤ ਨੀਤੀਵਾਨ ਹੈ, ਬਹੁਤ ਜ਼ਿਆਦਾ ਸਿਆਣਾ ਹੈ, ਤੂੰ ਮੇਰਾ ਜਿਹੜਾ ਜਸ ਹੈ ਨਾ। ਗਾਜਦੀਨ ਗੰਗ ਭੱਟ ਨੂੰ ਕਹਿੰਦਾ ਹੈ ਵੀ ਉਹ ਕਲਮ ਬੰਦ ਬਹੁਤ ਸੁਚੱਜੇ ਢੰਗ ਦੇ ਨਾਲ ਕਰਨਾ ਕਰ।
1: ਗਾਜਦੀ ਬਨਰੋ ਹਮਰੋ ਕਿਤਾਬ,
0: ਸਤਨਾਮ ਸ਼੍ਰੀ ਵਾਹਿਗੁਰੂ। ਬਨਰੋ ਨਾਮ ਹੁੰਦਾ ਜੀ ਲਾੜੇ ਦਾ। ਕਹਿਣ ਲੱਗਾ ਜੀ ਤੂੰ ਆਪਣੀ ਕਾਵ ਰਚਨਾ ਦੇ ਵਿੱਚ ਮੈਨੂੰ ਹਿੰਦੁਸਤਾਨ ਦਾ ਪੰਜਾਬ ਦਾ ਲਾੜਾ ਲਿਖ ਦੇ, ਵੀ ਮੈਂ ਲਾੜਾ ਹੈ, ਕਿਉਂਕਿ ਭਾਵੇਂ ਬਰਾਤ ਜਿੰਨੀ ਮਰਜ਼ੀ ਹੋਵੇ ਤੇ ਪਰ ਲਾੜੇ ਤੋਂ ਬਿਨਾਂ ਬਰਾਤ ਥੋੜੀ ਸੋਭਾ ਦਿੰਦੀ ਹੈ। ਲਾੜਾ ਹੋਵੇਗਾ ਤਾਂ ਬਰਾਤ ਸੋਭਾ ਦੇਵੇਗੀ ਨਾ, ਅਗਰ ਜੇ ਲਾੜਾ ਹੀ ਨਹੀਂ ਹੈ ਤੇ ਬਰਾਤ ਕਾਹਦੀ ਹੋਈ, ਦੱਸੋ ਤੁਸੀਂ ਸਿਆਣੇ ਬੈਠੇ ਹੋ। ਇਹ ਗਾਜਦੀਨ ਕਹਿਣ ਲੱਗਾ ਵੀ ਗੰਗ ਭੱਟ ਗੱਲ ਇਉਂ ਹੈ, ਜਿਹੜਾ ਤੂੰ ਜਸ ਲਿਖਣਾ ਹੈ ਨਾ ਉਸ ਜਸ ਦੇ ਵਿੱਚ ਮੈਨੂੰ ਤੂੰ ਸਿੰਧੂਸਤਾਨ ਦਾ ਦਿੱਲੀ ਦਾ ਲਾੜਾ ਲਿਖ ਦੇਣਾ ਕਰ, ਵੀ ਸਾਰਾ ਕੁਝ ਜੋ ਵੀ ਹੈ ਇਹ ਜੋ ਕੁਝ ਕੀਤਾ ਹੈ ਇਹ ਗਾਜਦੀਨ ਨੇ ਕੀਤਾ ਹੈ। ਜਿਸ ਵੇਲੇ ਗੰਗ ਭੱਟ ਨੂੰ ਇੱਦਾਂ ਦੀਆਂ ਗੱਲਾਂ ਗੁਰੂ ਸਵਾਰੀ ਸੰਗਤ ਜੀ ਕਹਿਣਾ ਕੀਤੀਆਂ ਹਨ ਤਾਂ
1: ਦਇਓ ਪਤ ਚਾਹੇ ਸੋ ਮੋਕੋ ਆਪ,
0: ਕਹਿ ਲੱਗਾ ਗੰਗ ਭੱਟ ਵੀ ਜਿਹੜੀ ਪਾਤਸ਼ਾਹੀ ਹੈ ਨਾ, ਹੋ ਸਕਦਾ ਆਉਣ ਵਾਲੇ ਸਮੇਂ ਅੰਦਰ ਦਿੱਲੀ ਦਾ ਬਾਦਸ਼ਾਹ ਮੈਂ ਬਣ ਜਾਵਾਂ। ਤੇ ਤੁਹਾਨੂੰ ਪਤਾ ਕਈ ਵਾਰ ਜਿਹੜੇ ਬਾਦਸ਼ਾਹ ਹੁੰਦੇ ਆ ਨਾ, ਵਜ਼ੀਰ ਹੁੰਦੇ ਨੇ, ਆਪਣੇ ਜ਼ੋਰ ਦੇ ਨਾਲ ਜਿਹੜੀਆਂ ਨਈ ਗੱਲਾਂ ਹੋਣ ਵਾਲੀਆਂ ਉਹ ਕਰਾਉਣ ਦਾ ਯਤਨ ਕਰਦੇ ਨੇ, ਝੂਠਿਆਂ ਨੂੰ ਸੱਚੀਆਂ ਕਰਨ ਦਾ ਯਤਨ ਕਰਦੇ ਨੇ, ਇੱਦਾਂ ਦੀ ਬਾਤਾਂ ਅੱਜ ਵੀ ਹੁੰਦੀਆਂ ਨੇ। ਕਹਿਣ ਲੱਗਾ ਵੀ ਹੋ ਸਕਦਾ ਆਉਣ ਵਾਲੇ ਸਮੇਂ ਅੰਦਰ ਮੈਂ ਬਾਦਸ਼ਾਹ ਬਣ ਜਾਣਾ ਹੈ, ਪਰ ਮੈਂ ਤੈਨੂੰ ਕਹਿ ਰਿਹਾ ਤੂੰ ਮੈਨੂੰ ਬਲਾੜਾ ਲਿਖ ਦੇਣਾ ਕਰ ਵੀ ਇਹ ਸਾਰੇ ਜੋ ਜੰਗ ਜਿੱਤਣ ਵਾਲਾ ਹੈ ਕੇਵਲ ਗਾਜ ਦੀਨ ਇੱਕ ਲਾੜੇ ਰੂਪ ਦੇ ਵਿੱਚ ਹੈ।
1: ਤਬੈ ਗੰਗ ਨੈ ਐਸੇ ਕਹਿਓ,
0: ਠਾਕੋ ਸਤਨਾਮ ਸ਼੍ਰੀ, ਗੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਗੁਰੂ ਸਵਾਰੀ ਸੰਗਤ ਜੀ, ਜਦੋਂ ਗਾਜ ਦੀ ਨੇ ਇਹ ਗੱਲਾਂ ਕਹੀਆਂ ਨਾ, ਤੇ ਗੰਗ ਭੱਟ ਕਹਿਣ ਲੱਗਾ, ਮਿੱਤਰਾ ਸੁਣ ਲਾ ਗੱਲ, ਕੀ ਕਿਹਾ ਫਿਰ ਪੜਿਓ ਜੀ।
1: ਤਬੈ ਗੰਗ ਨੀ ਐਸੇ ਕਹਿਓ,
0: ਉਸ ਵੇਲੇ ਗੰਗ ਭੱਟ ਨੇ ਗਾਜ ਦੀ ਨੂੰ ਬਿਲਕੁਲ ਭਲੀ ਪ੍ਰਕਾਰ ਖੁੱਲ ਕੇ ਇਉਂ ਜਵਾਬ ਦਿੱਤਾ, ਇਉਂ ਕਹਿਣਾ ਕੀਤਾ, ਕਿੱਦਾਂ ਕਿਹਾ ਹੈ,
1: ਹਮ ਤੇ ਝੂਠ ਨਾ ਆਖਦ ਜਯੋ।
0: ਦੇਖੋ ਜੀ ਕਿੰਨੇ ਸੱਚੇ ਸੁੱਚੇ ਹੁੰਦੇ ਨੇ। ਗਾਜ ਦੀ ਨੇ ਕਹਿਣਾ ਕੀਤਾ ਝੂਠ ਨੂੰ ਸੱਚ ਕਰਨ ਵਾਸਤੇ, ਪਰ ਗੰਗ ਭੱਟ ਜਿਹੜਾ ਉਹ ਕਹਿਣ ਲੱਗਾ, ਨਾ ਭਾਈ ਮਿੱਤਰਾ, ਮੈਂ ਤੇ ਸੱਚ ਸੱਚ ਗੱਲ ਲਿਖਾਂਗਾ, ਝੂਠ ਨੂੰ ਸੱਚ ਨਹੀਂ ਲਿਖਾਂਗਾ ਤੇ ਸੱਚ ਨੂੰ ਝੂਠ ਨਹੀਂ ਲਿਖਾਂਗਾ। ਜੋ ਹੋਇਆ ਮੈਂ ਤਾਂ ਉਹ ਲਿਖਾਂਗਾ, ਮੇਰਾ ਕੰਮ ਇਹ ਨਹੀਂ ਹੈ। ਅੱਜ ਵੀ ਗੁਰੂ ਖਾਲਸਾ ਜੀ, ਧਰਮ ਦੀਨ ਵਾਲੇ ਆਦਮੀ ਹਨ ਜੋ ਸੱਚ ਦੇ ਪਹਿਰਾ ਦਿੰਦੇ ਨੇ, ਝੂਠ ਬੋਲਣ ਵਾਲੇ ਵੀ ਬੇਅੰਤ ਤੁਰੇ ਫਿਰਦੇ ਨੇ, ਭਾਵੇਂ ਸਿੱਖੀ ਲਿਬਾਸ ਵਿੱਚ ਹੀ ਹੋਣ, ਸਾਡੇ ਵਿੱਚ ਹੀ ਤੁਰੇ ਫਿਰਦੇ ਰਹਿੰਦੇ ਨੇ। ਉਸ ਵੇਲੇ ਗੰਗ ਭੱਟ ਕਹਿਣ ਲੱਗਾ ਵੀ ਜੋ ਸੱਚ ਮੈਂ ਸੱਚ ਕਵਾਂਗਾ, ਸੱਚ ਨੂੰ ਝੂਠ ਨਹੀਂ ਲਿਖਾਂਗਾ ਤੇ ਝੂਠ ਨੂੰ ਸੱਚ ਬਿਲਕੁਲ ਨਹੀਂ ਲਿਖਾਂਗਾ।
1: ਸੱਚੋ ਸੱਚ ਜੋ ਕਹੋ ਬਖਾਣ,
0: ਭਲੀ ਪ੍ਰਕਾਰ ਜੋ ਸੱਚ ਹੈ, ਜੋ ਤੇਰੇ ਹਾਲਾਤ ਨੇ, ਜੋ ਤੂੰ ਕੀਤਾ ਹੈ, ਮੈਂ ਤਾਂ ਉਵੇਂ ਦਾ ਉਵੇਂ ਹੀ ਗੰਗ ਭੱਟ ਕਹਿਣ ਲੱਗਾ ਲਿਖਣਾ ਕਰਾਂਗਾ ਜੀ।
1: ਕਰੋ ਸੱਚ ਪੈ ਜਾਣ ਕੁਰਬਾਨ।
0: ਵਾਹ ਭਾਈ ਵਾਹ, ਕਿਆ ਬਾਤ ਹੈ। ਉਸ ਵੇਲੇ ਗੰਗ ਭੱਟ ਕਹਿਣ ਲੱਗਾ, ਮੈਂ ਤੇ ਸੱਚ ਬੋਲਾਂਗਾ ਤੇ ਸੱਚ ਲਿਖਾਂਗਾ, ਜਿੰਦ ਜਾਂਦੀ ਹੈ ਤੇ ਜਾਵੇ। ਕਮਾਲ ਹੋ ਗਿਆ ਜੇ, ਆਹ ਸੱਚ ਤੇ ਪਹਿਰਾ। ਕਹਿਣ ਲੱਗਾ ਜਿੰਦ ਨੇ ਵਾਰ ਵਾਰ ਤੇ ਜੇ ਆ ਗਿਆ ਹੈ ਤਾਂ ਇੱਕ ਦਿਨ ਤੇ ਗੱਲ ਪੱਕੀ ਹੈ ਨਾ ਜੀ, ਇੱਥੇ ਰਹਿੰਦਾ ਤੇ ਕੋਈ ਨਜ਼ਰ ਆਇਆ ਹੀ ਨਹੀਂ ਜੇ। ਮਰਨ ਲਖਾਏ ਮੰਡਲ ਮਹਿ ਆਏ, ਜਿਹੜਾ ਆਇਆ ਉਹਨੇ ਚਲੇ ਤੇ ਜਾਣਾ ਹੀ ਜੇ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤੇ ਹੰਪੀ ਚੱਲਣਾ, ਦੂਰ ਗਵਣ ਸਿਰ ਉਪਰ ਮਰਨਾ, ਕਿਆ ਤੂੰ ਸੋਇਆ ਜਾਗ ਇਆਨਾ। ਤੈ ਜੀਵਨ ਜਗ ਸੱਚ ਕਰ ਜਾਣਾ, ਜੀਵਨ ਸੱਚਾ ਥੋੜੀ ਹੈ, ਇਹ ਜੀਵਨ ਤਾਂ ਝੂਠਾ ਹੈ। ਗੰਗ ਭੱਟ ਕਹਿਣ ਲੱਗਾ, ਮੈਂ ਸੱਚ ਤੇ ਪਹਿਰਾ ਦਵਾਂਗਾ, ਮੇਰੀ ਜਿੰਦ ਚਲੀ ਜਾਵੇ ਤਾਂ ਬੇਸ਼ੱਕ ਚਲੀ ਜਾਵੇ, ਪਰ ਮੈਂ ਤੇਰੇ ਕਹਿਣ ਤੇ ਝੂਠੀ ਵਡਿਆਈ ਜਿਹੜੀ ਹੈ ਉਹ ਸੱਚ ਵਿੱਚ ਕਲਮ ਬੰਦ ਬਿਲਕੁਲ ਨਹੀਂ ਕਰਾਂਗਾ।
1: ਪਿਛਲੇ ਪਾਠਕ ਚਹਿਰੀ ਮਾਏ,
0: ਕਹਿਣ ਲੱਗਾ ਜਿਹੜੇ ਪਹਿਲਾਂ ਭੱਟ ਸਾਹਿਬਾਨ ਹੋਏ ਨੇ, ਕਾਵ ਰਚਨਾ ਰਚਨ ਵਾਲੇ ਹੋਏ ਨੇ, ਉਹਨਾਂ ਨੇ ਬਾਦਸ਼ਾਹ ਦੀਆਂ ਕਚਹਿਰੀਆਂ ਦੇ ਵਿੱਚ ਬਿਲਕੁਲ ਜਿਵੇਂ ਸੱਚ ਬਿਆਨ ਕੀਤਾ ਹੈ, ਤੇਵੇਂ ਗੰਗ ਭੱਟ ਕਹਿਣ ਲੱਗਾ, ਮੈਂ ਸੱਚ ਨੂੰ ਹੀ ਬਿਆਨ ਕਰਾਂਗਾ।
1: ਝੂਠ ਨਾ ਬੋਲੇ ਗਏ ਜਾਣ ਗਵਾਏ।
0: ਹਾਂ, ਉਹ ਜਿਹੜੇ ਪਹਿਲੇ ਹੋਏ ਆ ਨਾ, ਬੇਸ਼ੱਕ ਆਪਣੀਆਂ ਜਵਾਨਾਂ ਜਾਨਾਂ ਤਾਂ ਗਵਾ ਗਏ ਨੇ, ਜਾਨਾਂ ਤੇ ਬੇਸ਼ੱਕ ਉਹਨਾਂ ਦੀਆਂ ਚਲੇ ਗਈਆਂ ਨੇ, ਬਾਦਸ਼ਾਹਾਂ ਨੇ ਉਹਨਾਂ ਨੂੰ ਬੜੇ ਬੜੇ ਦੁੱਖ ਦਿੱਤੇ ਨੇ, ਪਰ ਉਹਨਾਂ ਨੇ ਝੂਠ ਬਿਲਕੁਲ ਨਹੀਂ ਬੋਲਿਆ। ਇੱਥੋਂ ਬੜੀ ਵੱਡੀ ਸਿੱਖਿਆ ਮਿਲਦੀ ਹੈ। ਇਹ ਜੇ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ ਤੇ ਫਿਰ ਸਾਨੂੰ ਜ਼ਿੰਦਗੀ ਵਿੱਚ ਕੀ ਅਪਣਾਉਣਾ ਚਾਹੀਦਾ ਹੈ? ਹਾਂਜੀ, ਸੱਚ ਕੀ ਅਪਣਾਉਣਾ ਚਾਹੀਦਾ ਹੈ? ਬੋਲੋ, ਸੱਚ। ਝੂਠ ਦਾ ਤਿਆਗ ਕਰਨਾ ਚਾਹੀਦਾ ਹੈ, ਜਿੰਦ ਜਾਂਦੀ ਹੈ ਤੇ ਜਾਵੇ। ਉਸ ਵੇਲੇ ਗੰਗ ਭੱਟ ਕਹਿਣ ਲੱਗਾ ਵੀ ਜਿਹੜੇ ਪਹਿਲਾਂ ਭੱਟ ਸਾਹਿਬਾਨ ਹੋਏ ਨੇ, ਉਹ ਬੇਸ਼ੱਕ ਆਪਣੀਆਂ ਜਾਨਾਂ ਤਾਂ ਕੁਰਬਾਨ ਕਰ ਗਏ ਨੇ, ਪਰ ਉਹਨਾਂ ਨੇ ਕਿਸੇ ਦੀ ਈਨ ਬਿਲਕੁਲ ਨਹੀਂ ਮੰਨਣਾ ਕੀਤੀ ਜੇ।
1: ਅਬ ਮੈਂ ਆਖੋਂ ਸਾਚ ਪਛਾਣਾ।
0: ਉਸ ਵੇਲੇ ਥੋੜਾ ਜਿਹਾ ਮੁਸਕਰਾ ਕੇ ਗੰਗ ਭੱਟ ਕਹਿਣ ਲੱਗਾ, ਗਾਜ ਦੀਨ ਸੁਣ ਲਾ ਮਿੱਤਰਾ, ਮੈਂ ਹੁਣ ਜਿਹੜੀ ਸੱਚ ਗੱਲ ਹੈ ਨਾ ਉਹ ਤੇਰੇ ਸਾਹਮਣੇ ਕਹਿਣ ਲੱਗਾ ਜੀ। ਮੈਂ ਤੇਥੋਂ ਡਰਦਾ ਨਹੀਂ ਆ, ਮੈਂ ਤੇਰਾ ਭੈ ਨਹੀਂ ਮੰਨਦਾ, ਤੇ ਮੈਂ ਤੇਰੇ ਮੂੰਹ ਤੇ ਸੱਚ ਬੋਲ ਦੇਣਾ ਈ। ਉਸ ਵੇਲੇ ਗਾਜ ਦੀਨ ਚੌਂਕ ਗਿਆ ਹੈ। ਹੁਣ ਗੰਗ ਭੱਟ ਜਿਹੜਾ ਹੈ ਉਹ ਬਿਲਕੁਲ ਸੱਚ ਬੋਲ ਜਿਹੜਾ ਹੈ ਉਹ ਗਾਜ ਦੀਨ ਦੇ ਮੂੰਹ ਤੇ ਕਹਿਣ ਲੱਗਾ। ਉਹ ਪਿੱਠ ਪਿੱਛੋਂ ਤੇ ਬੜੀਆਂ ਗੱਲਾਂ ਹੋ ਜਾਂਦੀਆਂ ਨੇ, ਮੂੰਹ ਤੇ ਸਾਹਮਣੇ ਗੱਲ ਕਰਨੀ ਤਾਂ ਔਖੀ ਹੋਇਆ ਕਰਦੀ ਹੈ। ਉਸ ਵੇਲੇ ਕਹਿਣ ਲੱਗਾ, ਤੇਰੇ ਮੂੰਹ ਤੇ ਗੱਲ ਕਰਾਂਗਾ।
1: ਮੈਂ ਵੀ ਕਰੋ ਅਬ ਜਾਣ ਕੁਰਬਾਨ।
0: ਗੰਗ ਭੱਟ ਕਹਿਣ ਲੱਗਾ, ਮੈਂ ਜਾਣ ਤਾਂ ਕੁਰਬਾਨ ਕਰ ਜਾਵਾਂਗਾ, ਮੈਨੂੰ ਪਤਾ ਹੈ ਮੈਂ ਸੱਚ ਬੋਲਿਆ ਤੇ ਮੇਰੀ ਜਿੰਦ ਚਲੇ ਜਾਣੀ ਹੈ, ਮੈਨੂੰ ਪਤਾ ਹੈ ਮੈਂ ਸੱਚ ਬੋਲਿਆ ਤੇ ਤੂੰ ਮੈਨੂੰ ਮਰਵਾ ਦੇਣਾ ਹੈ। ਅੱਜ ਵੀ ਜਿਹੜੇ ਵਜ਼ੀਰ ਅਹਿਲਕਾਰ ਨੇ ਬਾਦਸ਼ਾਹ ਮਰਵਾ ਦਿੰਦੇ ਨੇ ਸੱਚ ਬੋਲਣ ਵਾਲੇ ਨੂੰ। ਮੈਨੂੰ ਪਤਾ ਹੈ ਮੈਂ ਸੱਚ ਬੋਲਾਂਗਾ ਤੂੰ ਮੈਨੂੰ ਮਰਵਾ ਦੇਵੇਂਗਾ। ਪਰ ਹਮੇਸ਼ਾ ਤੁਸੀਂ ਸਿਆਣੇ ਹੋ, ਸੱਚ ਦੀ ਤਾਂ ਜੇਤੀ ਹੁੰਦੀ ਰਹੀ ਹੈ, ਸੱਚ ਕਦੇ ਝੂਠਾ ਥੋੜੀ ਹੁੰਦਾ, ਸੱਚ ਲੁਕਾਇਆ ਕਦੇ ਲੁਕਿਆ ਨਹੀਂ ਹੈ। ਖਾਲੜਾ ਫਿਲਮ ਚੱਲੀ ਹੈ ਨਾ ਪਿੱਛੇ, ਤੁਸਾਂ ਨੇ ਸਾਰਿਆਂ ਨੇ ਵੇਖੀ ਹੈ, ਸੱਚ ਨੂੰ ਦਬਾਉਣ ਦਾ ਯਤਨ ਕੀਤਾ ਹੈ ਪਰ ਫਿਰ ਵੀ ਗੁਰੂ ਸਵਾਰੀ ਸੰਗਤ ਜੀ 25-26 ਸਾਲਾਂ ਬਾਅਦ ਸੱਚ ਉਗੜ ਕੇ ਸਾਰਿਆਂ ਦੇ ਸਾਹਮਣੇ ਆ ਗਿਆ। ਸੱਚ ਕਦੇ ਲੁਕਾਇਆ ਲੁਕਦਾ ਨਹੀਂ, ਕਹਿੰਦਾ ਮੈਂ

0: ਮਲਹਾਰ ਕੇ ਮਰਵਟਿਆ ਨੂੰ ਆਪਣਾ ਖਾਸਾ ਬੰਨੀ ਬੈਠਾ ਹੈ, ਤੂੰ ਲਾੜੀ ਬਣਿਆ ਹੋਇਆ ਹੈ।
1: ਜਾਟ ਨਾ ਖੁਸ਼ੀ ਜਾਟ ਕੀ ਇਮ ਦੂਟ ਖਯੋ ਸੰਸਾਰ।
0: ਮਥਰਾ ਦੇ ਇਤ ਆਦਿਕ ਜੱਟਾਂ ਨੂੰ ਭਾਵ ਉਹਨਾਂ ਦਾ ਤੂੰ ਮੁਕਾਬਲਾ ਨਹੀਂ ਕਰ ਸਕਿਆ, ਉਹਨਾਂ ਤੋਂ ਵੀ ਤੂੰ ਹਾਰ ਗਿਆ, ਤਾਂ ਤੂੰ ਇਸ ਤਰ੍ਹਾਂ ਇਮ ਲੂਟ ਖਾਇਓ ਸੰਸਾਰ, ਸੰਸਾਰ ਨੂੰ ਤੂੰ ਲੁੱਟ ਕੇ ਖਾ ਰਿਹਾ ਹੈ, ਇਸ ਕਰਕੇ ਤੂੰ ਬੰਦਰੋ ਕਦੇ ਵੀ ਨਹੀਂ ਬਣ ਸਕਦਾ, ਭਾਵ ਕੇ ਤੂੰ ਲਾੜਾ ਨਹੀਂ ਬਣ ਸਕਦਾ।
1: ਯੋ ਸੁਨ ਤਿਸਕੋ ਅੱਗ ਲਗੀ ਅੱਗੇ ਗਏਂਦ ਦਇਓ ਡਾਰਾ।
0: ਵਾਹਿਗੁਰੂ, ਕਿਸੇ ਤੋਂ ਸੱਚ ਕਹਿਣਾ ਵੀ ਔਖਾ ਤੇ ਸੱਚ ਗੁਰੂ ਸਵਾਰੀ ਸੰਗਤ ਜੀ ਸੁਣਨਾ ਵੀ ਔਖਾ ਹੁੰਦਾ ਹੈ। ਜਿਸ ਵੇਲੇ ਗੰਗ ਭੱਟ ਨੇ ਸੱਚਾ ਬਚਨ ਬਿਆਨ ਕਰ ਦਿੱਤਾ ਨਾ, ਤਾਂ ਉਸ ਵੇਲੇ ਸੱਚ ਸੁਣਨਾ ਬੜਾ ਔਖਾ ਹੈ। ਗਾਜ ਦੀਨ ਨੂੰ ਸੁਣ ਕੇ ਤਾਂ ਬਸ ਫਿਰ ਕੀ ਸੀ, ਅੱਗ ਲੱਗ ਗਈ, ਅੱਗ ਬਰੂਲਾ ਹੋ ਗਿਆ, ਕ੍ਰੋਧ ਵਿੱਚ ਆ ਗਿਆ। ਇੰਨਾ ਕ੍ਰੋਧ ਵਿੱਚ ਆਇਆ, ਉਸ ਵੇਲੇ ਅਹਿਰਕਾਰਾਂ ਨੂੰ ਕਹਿਣ ਲੱਗਾ ਵੀ ਇਸ ਗੰਗ ਭੱਟ ਨੂੰ ਪਕੜ ਕੇ ਗਿਅੰਦ, ਗਿਅੰਦ ਨਾਮ ਹੁੰਦਾ ਹਾਥੀ ਦਾ ਜੀ, ਕਹਿਣ ਲੱਗਾ ਇਹਨੂੰ ਹਾਥੀ ਦੇ ਅੱਗੇ ਸੱਟ ਦਿਓ, ਹਾਥੀ ਇਹਨੂੰ ਆਪਣੇ ਪੈਰਾਂ ਥੱਲੇ ਲਤਾੜ ਲਤਾੜ ਕੇ ਮਾਰ ਦੇਵੇਗਾ, ਆਪਣੀ ਸੁੰਡ ਨਾਲ ਚੁੱਕ ਚੁੱਕ ਕੇ ਇਹਨੂੰ ਮਾਰ ਦੇਵੇਗਾ। ਉਸ ਵੇਲੇ ਇਹ ਬਚਨ ਕਹਿਣਾ ਕੀਤਾ ਵੀ ਇਹਨੂੰ ਹਾਥੀ ਦੇ ਅੱਗੇ ਸੁੱਟ ਦੇਣਾ ਕਰੋ।
1: ਮਰਤਾ ਹੁਆ ਕਹਿ ਮੂਹੋ ਸੋ ਫੈਲ ਗਇਓ ਸੰਸਾਰ।
0: ਜਿਹੜਾ ਮਰਦਿਆ ਮਰਦਿਆ ਸੱਚ ਬੋਲ ਗਿਆ ਨਾ ਗੰਗ ਭੱਟ, ਤਾਂ ਗੁਰੂ ਸਵਾਰੀ ਸੰਗਤ ਜੀ ਉਹ ਤੇ ਸਦਾ ਵਾਸਤੇ ਕਾਇਮ ਰਹਿ ਗਿਆ, ਉਹ ਤੇ ਜੁਗੋ ਜੁਗ ਅਟਲ ਹੋ ਗਿਆ। ਭਾਈ ਸਾਹਿਬ ਜੀ, ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਕਹਿੰਦੇ ਜਿਹੜਾ ਸੱਚ ਨੂੰ ਬਿਆਨ ਕਰ ਜਾਂਦਾ ਹੈ ਉਹਦਾ ਸਦਾ ਦੁਨੀਆਂ ਤੇ ਨਾਮੋ ਨਿਸ਼ਾਨ ਰਹਿ ਜਾਂਦਾ ਹੈ, ਝੂਠ ਦਾ ਕਦੇ ਨਿਸ਼ਾਨ ਨਹੀਂ ਰਹਿੰਦਾ। ਕਹਿੰਦੇ ਜਾਂਦਿਆਂ ਜਾਂਦਿਆਂ ਪਤਾ ਸੀ ਉਹਨੂੰ, ਅਗਰ ਮੈਂ ਸੱਚ ਬੋਲਿਆ ਤੇ ਜਾਨ ਕੁਰਬਾਨ ਹੋ ਜਾਣੀ ਹੈ, ਬਿਲਕੁਲ ਹੋ ਗਈ ਹੈ, ਪਰ ਆਪਣਾ ਜਸ ਜਿਹੜਾ ਸੀ ਗੰਗ ਭੱਟ ਸਦਾ ਵਾਸ

0: ਸ਼ਰੇ ਭਾਈ ਸਾਹਿਬ ਜੀ ਲਿਖਦੇ ਨੇ ਕਦੇ ਨਾ, ਕਹਿੰਦੇ ਐਸਾ ਪੁਰਸ਼ ਜਿਹੜਾ ਇਹਦਾ ਕੈਰ ਤੇ ਡਰਪੋਕ ਕਿਹਦੇ ਵਰਗਾ, ਗਾਜ ਦੀਨ ਵਰਗਾ, ਕਹਿੰਦੇ ਜਿੰਨਾ ਮਰਜ਼ੀ ਜਸ ਕਰਾ ਲਵੇ ਕਦੇ ਉਹ ਜੰਗ ਜੋਤ ਜੇਤੀ ਨਹੀਂ ਸਕਦਾ, ਤੇ ਜਿੰਨਾ ਮਰਜ਼ੀ ਧੱਕੇ ਨਾਲ ਆਪਣੀ ਵਡਿਆਈ ਕਰਾਉਣਾ ਕਰੇ, ਬੰਬ ਨਾਮ ਹੁੰਦਾ ਜੀ ਵਡਿਆਈ ਦਾ, ਆਪਣੀ ਵਡਿਆਈ ਆਪੇ ਹੀ ਕਰਾਈ ਜਾਵੇ, ਆਪਣੀ ਵਡਿਆਈ ਆਪੇ ਕਰਾਵੇ, ਮੇਰੀ ਵਡਿਆਈ ਕਰੋ, ਮੇਰੀ ਵਡਿਆਈ ਕਰੋ, ਕਹਿੰਦੇ ਉਹ ਕਹਿਣ ਦੇ ਨਾਲ ਵਡਿਆਈ ਨਹੀਂ ਹੋਇਆ ਕਰਦੀ, ਵਡਿਆਈ ਤਾਂ ਉਹ ਹੁੰਦੀ ਹੈ ਜਿਹੜੀ ਦੁਨੀਆਂ ਦੇ ਲੋਕ ਆਪਣੇ ਆਪ ਹੀ ਕਰਨ, ਕਹਿਣ ਨਾਲ ਵਡਿਆਈਆਂ ਥੋੜੀਆਂ ਮਿਲਦੀਆਂ ਨੇ। ਉਸ ਵੇਲੇ ਕਵੀ ਜੀ ਲਿਖਦੇ ਨੇ ਕਹਿੰਦੇ ਐਸਾ ਪੁਰ ਜਿਹੜਾ ਕਦੇ ਰਨ ਜੰਗ ਯੁੱਧ ਜਿੱਤ ਨਹੀਂ ਸਕਦਾ ਤੇ ਕਦੇ ਸੰਸਾਰ ਵਿੱਚ ਉਹਦਾ ਜਸ ਹੋ ਨਹੀਂ ਸਕਦਾ ਜੀ।
1: ਸਗਲ ਸਭਾ ਕੋ ਰਾਮ ਰਾਮ ਵਿਦਾਉਤ
0: ਹੈ ਗੰਗ, ਸਗਲ ਜਗਤ ਕੋ ਰਾਮ ਰਾਮ, ਆਖੋ ਸਤਨਾਮ ਸ਼੍ਰੀ। ਵੇਖੋ ਲੈਣਾ ਕਿੰਨੀਆਂ ਸੋਹਣੀਆਂ ਬਣੀਆਂ ਨੇ ਕਾਵ ਰਚਨਾ ਦੀਆਂ ਲੈਣਾ ਨਾ ਜੀ। ਸਗਲ ਸਭਾ ਕੋ ਰਾਮ ਰਾਮ ਵਿਦਾ ਹੋਤ ਹੈ ਗੰਗ। ਜਦੋਂ ਹਾਥੀ ਦੇ ਅੱਗੇ ਸੱਟ ਦਿੱਤਾ ਨਾ ਜੀ, ਤਾਂ ਉਸ ਵੇਲੇ ਕਹਿਣ ਲੱਗਾ ਸਾਰੇ ਸੰਸਾਰ ਨੂੰ ਮੇਰੀ ਰਾਮ ਰਾਮ, ਜਿਵੇਂ ਤੁਸੀਂ ਗੱਜ ਕੇ ਕਹਿੰਦੇ ਹੋ ਵਾਹਿਗੁਰੂ ਜੀ ਕਾ, ਬੋਲੋ ਸੰਗ ਦੇ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਜਾਂਦੇ ਹੋ ਬੁਲਾ ਕੇ ਜਾਂਦੇ ਹੋ ਜਾਂ ਸਤਿ ਸ੍ਰੀ ਅਕਾਲ ਬੁਲਾਉਂਦੇ ਹੋ, ਉਹ ਆਪਣੇ ਹਿਸਾਬ ਨਾਲ ਲੈਣਾ ਨਾਲ ਲੈਣਾ ਮਿਲਾਈਆਂ ਨੇ ਨਾ ਉਹਨੇ। ਕਹਿਣ ਲੱਗਾ ਸਾਰੇ ਸੰਸਾਰ ਨੂੰ ਭਾਈ ਮੇਰੀ ਰਾਮ ਰਾਮ, ਮੈਂ ਸੱਚ ਬੋਲ ਕੇ ਤੇ ਪਰਲੋਕ ਘਰ ਸੁਰਖਰੂ ਹੋ ਕੇ ਜਾ ਰਿਹਾ। ਸੱਚ ਦਾ ਇੱਥੇ ਜਸ ਵੀ ਹੈ ਤਾਂ ਪਰਲੋਕ ਦੇ ਵਿੱਚ ਵੀ ਜਸ ਹੁੰਦਾ ਹੈ
1: ਭਾਈ। ਯਹੀ ਗਜਬ ਗਜਦੀ ਪੈ ਪੜਾ,
0: ਇਹ ਜਿਹੜਾ ਗਜਬ ਸੀ ਨਾ, ਗਜਬ ਜਿਹੜੇ ਉਹਦੇ ਬੋਲ ਸੀ, ਆਮ ਸਿਆਣਿਆਂ ਦੀਆਂ ਕਹਾਵਤਾਂ ਨਾ ਜੀ, ਤਲਵਾਰ ਦਾ ਫੱਟ ਤਾਂ ਹਾਂਜੀ ਮਿਲ ਜਾਂਦਾ ਜੇ, ਜ਼ਖਮ ਮਿਲ ਜਾਂਦਾ ਹੈ, ਆਰਾਮ ਆ ਜਾਂਦਾ, ਪਰ ਕਹਿੰਦੇ ਕਿਸੇ ਦੀ ਬੋਲੀ ਦਾ ਫੱਟ ਜਿਹੜਾ ਉਹ ਨਹੀਂ ਜੇ ਮਿੱਟਦਾ, ਉਹ ਤਾਂ ਫਿਰ ਯਾਦ ਰਹਿੰਦਾ ਹੈ। ਕਹਿੰਦੇ ਜੋ ਗੰਗ ਭੱਟ ਜੀ ਨੇ ਬੋਲ ਕਹਿ ਦਿੱਤੇ ਨਾ, ਬੰਨਰੋ ਤੇ ਬੰਨਰੀ ਭਇਓ, ਕਹਿੰਦੇ ਬਸ ਇਹ ਹੀ ਗਜਬ ਜਿਹੜਾ ਸੀ ਨਾ, ਇਹ ਵੱਡਾ ਤਕੜਾ ਬੰਬ ਸੀ, ਹਥਿਆਰ ਸੀ ਬੋਲ ਦਾ, ਕਹਿੰਦੇ ਇਹ ਗਾਜ ਦੀਨ ਦੇ ਉੱਤੇ ਡਿੱਗ ਪਿਆ ਵੱਡਾ ਬੰਬ, ਬਸ ਜਦੋਂ ਬੰਬ ਡਿੱਗ ਪਿਆ ਤੂੰਬੜਾ ਤੂੰਬੜਾ ਹੋ ਜਾਣਾ ਹੈ। ਕਹਿੰਦੇ ਬਸ ਇਹ ਹੀ ਬੋਲੀ ਦਾ ਬੋਲ ਦਾ ਬੰਬ ਜਿਹੜਾ ਸੀ ਉਹ ਗਾਜ ਦੀਨ ਤੇ ਡਿੱਗ ਜਾਣਾ ਕੀਤਾ ਹੈ।
1: ਗਾਜ ਦੀ ਮਰਟਨ ਕੋ ਲੈ ਅੜਾ,
0: ਕਹਿੰਦੇ ਜਿਹੜਾ ਗਾਜ ਦੀਨ ਸੀ ਨਾ, ਵੇਖੋ ਆਪ ਤੇ ਡੁੱਬਾ ਹੀ ਸੀ, ਕਈ ਵਾਰ ਏਦਾਂ ਹੁੰਦਾ ਜੀ ਬੰਦਾ ਆਪ ਤੇ ਡੁੱਬਦਾ ਹੀ ਜੇ, ਉਹ ਦੂਜੇ ਨੂੰ ਵੀ ਡੋਬ ਦਿੰਦਾ, ਆਪਣਾ ਤੇ ਉਹਦਾ ਬੇੜਾ ਗਰਕ ਹੋਇਆ ਦੂਜੇ ਦਾ ਵੀ ਕਰ ਜਾਂਦਾ ਜੇ। ਕਹਿੰਦੇ ਗਾਜ ਦੀਨ ਆਪ ਤੇ ਡੁੱਬਾ ਹੀ ਸੀ ਨਾ ਤੇ ਨਾਲ ਮਰਟਿਆਂ ਨੂੰ ਵੀ ਲੈ ਬੈਠਾ, ਉਹਨਾਂ ਨੂੰ ਵੀ ਖਤਮ ਕਰ ਦਿੱਤਾ, ਉਹਨਾਂ ਨੂੰ ਵੀ ਨਾਲ ਲੈ ਕੇ ਤੁਰਦਾ ਬਣਿਆ, ਕਿਉਂਕਿ ਜਦੋਂ ਗਾਜ ਦੀਨ ਚਲਾ ਗਿਆ ਤੇ ਮਰਟਿਆਂ ਨੇ ਵੀ ਜਾਣਾ ਸੀ। ਕਹਿੰਦੇ ਮਰਟਿਆਂ ਨੂੰ ਵੀ ਨਾਲ ਹੀ ਲੈ ਤੁਰਿਆ ਹੈ।
1: ਸੋ ਸੁਣਿਓ ਅੱਗੇ ਕਹਾਣੀ,
0: ਕਵੀ ਜੀ ਕਹਿੰਦੇ ਨੇ ਭਾਈ ਸਾਹਿਬ ਜੀ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ, ਸੋ ਸੁਣਿਓ ਅੱਗੇ ਕਹਾਣੀ। ਕਹਿੰਦੇ ਜਿਹੜੀ ਅਗਲੀ ਕਹਾਣੀ ਹੈ ਨਾ ਬੜੀ ਮਜ਼ੇਦਾਰ ਹੈ, ਬਹੁਤ ਆਨੰਦਦਾਇਕ ਹੈ। ਕਹਿੰਦੇ ਸੰਗਤ ਜੀ ਇਹ ਜਿਹੜਾ ਆਪਾਂ ਇਤਿਹਾਸ ਵਾਚ ਰਹੇ, ਸਾਡਾ ਆਪਣਾ ਬਾਬਿਆਂ ਦਾ ਇਤਿਹਾਸ ਹੈ, ਇਹ ਇਤਿਹਾਸ ਕੋਈ ਪੁਰਾਣਾ ਨਹੀਂ ਹੈ। ਇਹ ਜਿਵੇਂ ਜਿਵੇਂ ਇਤਿਹਾਸ ਸੁਣੋਗੇ ਤਿਵੇਂ ਤਿਵੇਂ ਤੁਹਾਡੇ ਅੰਦਰ ਜੋਸ਼ੀਲਾਪਨ ਆਵੇਗਾ, ਜਿਵੇਂ ਜਿਵੇਂ ਤੁਸੀਂ ਇਤਿਹਾਸ ਸੁਣੋਗੇ ਤਿਵੇਂ ਤਿਵੇਂ ਤੁਹਾਨੂੰ ਪਤਾ ਲੱਗੇਗਾ ਸਾਡੇ ਪੁਰਖਿਆਂ ਨੇ ਕਿਵੇਂ ਕਿਵੇਂ ਕੁਰਬਾਨੀਆਂ ਕੀਤੀਆਂ ਨੇ, ਕਿਵੇਂ ਕਿਵੇਂ ਦੁੱਖ ਝੱਲੇ ਨੇ, ਤੇ ਅੱਜ ਅਸੀਂ ਰਾਜ ਭਾਗ ਵਾਲੇ ਹਾਂ, ਅੱਜ ਅਸੀਂ ਸੁੱਖ ਆਨੰਦ ਮਾਣ ਰਹੇ ਹਾਂ। ਇੱਥੇ ਲਿਖਦੇ ਨੇ ਕਹਿੰਦੇ ਜਿਹੜੀ ਅਗਲੀ ਕਹਾਣੀ ਹੈ ਬਹੁਤ ਆਨੰਦਦਾਇਕ ਆਵੇਗੀ। ਭਾਈ ਸਾਹਿਬ ਜੀ ਕਹਿੰਦੇ ਉਹ ਸੁਣਿਓ ਜੇ,
1: ਵਿਸ਼ਵਾਸ ਰਾਏ ਸਿਰ ਭਾਉ ਬਿਹਾਨੀ।
0: ਕਹਿੰਦੇ ਇਸ ਤਰ੍ਹਾਂ ਵਿਸ਼ਵਾਸ ਰਾਏ ਸਿਰ ਭਾਉ ਬਿਹਾਨੀ, ਕਹਿੰਦੇ ਜਿਹੜੇ ਮਰਹੱਟੇ ਸੀ ਉਹਨਾਂ ਦੇ ਵਿੱਚੋਂ ਉਹਨਾਂ ਦਾ ਵਿਸ਼ਵਾਸ ਵੀ ਗਾਜ ਦੀਨ ਤੋਂ ਉੱਡ ਗਿਆ ਹੈ, ਤੇ ਗਾਜ ਦੀਨ ਜਿਹੜਾ ਹੈ ਉਹ ਜਿਵੇਂ ਹੁਣ ਬਾਹਰ ਨਿਕਲੇਗਾ। ਇਹ ਬੜੀਆਂ ਸੁੰਦਰ ਕਹਾਣੀਆਂ ਨੇ ਬਾਬਿਆਂ ਦੀਆਂ, ਸਤਿਗੁਰੂ ਜੀ ਰਹਿਮਤਾਂ ਕਰਨਗੇ ਗੁਰੂ ਸਵਾਰੀ ਸੰਗਤ ਜੀ। ਪੰਥ ਪ੍ਰਾਚੀਨ ਇਹ ਜੋ ਇਤਿਹਾਸ ਹੈ ਪ੍ਰਕਾਸ਼ ਸਮਝ ਲਓ, ਇਹ ਗੁਰੂ ਪੰਥ ਹੈ, ਜਿੱਥੇ ਪੰਥ ਹੈ ਉੱਥੇ ਗੁਰੂ ਹੈ, ਤਾਂ ਗੁਰੂ ਸਵਾਰੀ ਸੰਗਤ ਜੀ ਇਤਿਹਾਸ ਜਿਹੜਾ ਹੈ ਇਹ ਬਹੁਤ ਹੀ ਆਨੰਦਦਾਇਕ ਹੈ। ਇਸ ਇਤਿਹਾਸ ਵਿੱਚ ਤੁਸਾਂ ਨੇ ਇਹ ਵੀ ਸੁਣਿਆ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਾਬਰ ਨੂੰ ਕਿਵੇਂ ਬਾਦਸ਼ਾਹੀ ਬਖਸ਼ੀ ਹੈ, ਇੱਕ ਸੱਤ ਭੰਗ ਦੀਆਂ ਮੁੱਠਾਂ ਦੇ ਨਾਲ ਬਾਦਸ਼ਾਹੀਆਂ ਬਖਸ਼ਿਸ਼ ਕੀਤੀਆਂ ਸੀ। ਉਹ ਇਤਿਹਾਸ ਤੁਸੀਂ ਪਹਿਲਾਂ ਇਹਦੇ ਵਿੱਚ ਸੁਣਿਆ ਹੈ, ਤਾਂ ਮੈਂ ਯਤਨ ਕਰਾਂਗਾ ਜਿੰਨੇ ਕੁ ਸਤਿਗੁਰੂ ਜੀ ਨੇ ਦਾਸ ਨੂੰ ਮਤ ਸੁਮਤ ਬਖਸ਼ਿਸ਼ ਕੀਤੀ ਹੈ। ਸਹਿਜੇ ਸਹਿਜੇ ਸਹਿਜੇ ਸਹਿਜੇ ਅੱਜ ਪਹਿਲਾ ਦਿਨ ਸੀ, ਆਪਾਂ ਹੋਰ ਯਤਨ ਕਰਾਂਗੇ ਇਸ ਇਤਿਹਾਸ ਵਿੱਚੋਂ ਆਨੰਦ ਲੈਣ ਦਾ। ਸਤਿਗੁਰੂ ਜੀ ਰਹਿਮਤਾਂ ਕਰਨ, ਇਹ ਪਾਵਨ ਬਾਬਿਆਂ ਦਾ ਇਤਿਹਾਸ ਸਾਡੇ ਹਿਰਦੇ ਵਿੱਚ ਵਸ ਜਾਵੇ। ਅੱਜ ਦੀ ਕਥਾ ਚੋਂ ਸਿੱਖਿਆ ਕੀ ਮਿਲੀ ਆ? ਹਾਂਜੀ, ਸੱਚ ਤੇ ਪਹਿਰਾ ਦੇਣਾ। ਅੱਜ ਜਿਹੜੀ ਕਥਾ ਚੱਲੀ ਹੈ ਨਾ, ਇਹਦੇ ਵਿੱਚੋਂ ਵਿਸ਼ਵਾਸ ਕੀ ਮਿਲਿਆ ਹੈ? ਜਿਵੇਂ ਗੰਗ ਭੱਟ ਨੇ ਜਾਨ ਤਾਂ ਕੁਰਬਾਨ ਕੀਤੀ ਹੈ ਪਰ ਸੱਚ ਨੂੰ ਨਹੀਂ ਛੱਡਿਆ, ਤੇਵੇਂ ਅੱਜ ਦਾ ਇਤਿਹਾਸ ਇਹ ਸਾਨੂੰ ਦਰਸਾ ਰਿਹਾ ਹੈ ਵੀ ਹਮੇਸ਼ਾ ਸੱਚ ਬੋਲਣਾ ਹੈ, ਸੱਚ ਤੇ ਪਹਿਰਾ ਦੇਣਾ ਹੈ। ਫਿਰ ਕੀ ਹੋਵੇਗਾ? ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਜਾਣਗੇ। ਅੰਤਲੇ ਬਚਨ ਸਤਿਕਾਰਯੋਗ ਬਾਬਾ ਜੀ, ਪੜ੍ਹਨਾ ਕਰੋ।

0: ਟਿਕਾਲੀਏ
1: ਆਓ ਸਾਰੇ ਨਾਮ ਗੁਰੂ ਦਾ ਧਿਆਲੀਏ
0: ਹਿਰਦੇ ਨੂੰ ਗੁਰੂ ਚਰਨੀ ਟਿਕਾਲੀਏ
1: ਆਓ ਸਾਰੇ ਨਾਮ ਗੁਰੂ ਦਾ ਧਿਆਲੀਏ
0: ਗੁਰੂ ਸਾਹਿਬ ਸਾਡੇ ਤੇ ਨਿਹਾਲ ਹੋਣਗੇ
1: ਉੱਚੇ ਸੁੱਚੇ ਅਸਾਂ ਦੇ ਖਿਆਲ ਹੋਣਗੇ
0: ਗੁਰੂ ਸਾਹਿਬ ਸਾਡੇ ਤੇ ਨਿਹਾਲ ਹੋਣਗੇ
1: ਉੱਚੇ ਸੁੱਚੇ ਅਸਾਂ ਦੇ ਖਿਆਲ ਹੋਣਗੇ
0: ਅੱਖ ਦਾ ਭਮੱਦੀ

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਸਾਹਿਬ ਕਮਾਲ ਗਰੀਬਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਬੜੇ ਅਦਬ ਸਹਿਤ ਗੁੜਜੁੜ ਬੈਠੀ ਗੁਰੂ ਸਵਾਰੀ ਸਾਹਿਬ ਸੰਗਤ ਜੀ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ ਕੋਈ ਵੀ ਰਸਨਾ ਫਤਿਹ ਬੁਲਾਉਣ ਤੋਂ ਵਾਂਝੀ ਨਾ ਰਹੇ ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਢਾਡੀ ਜਥਾ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਇਆ। ਅੱਜ ਕੌਮ ਇੱਕ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ। ਸਵੇਰ ਦੇ ਦੀਵਾਨ ਵਿੱਚ ਆਪ ਜੀ ਨੇ ਭਾਈ ਦਿਲਾਵਰ ਸਿੰਘ ਹੋਰਾਂ ਦੀ ਮਹਾਨ ਕੁਰਬਾਨੀ ਦਾ ਪ੍ਰਸੰਗ ਸਰਵਣ ਕੀਤਾ। ਸੋ ਹੁਣ ਸ਼ਾਮ ਦਾ ਦੀਵਾਨ ਹੈ। ਮੈਂ ਇੱਕ ਹੋਰ ਮਹਾਨ ਸ਼ਹੀਦ ਦੀ ਸ਼ਹਾਦਤ ਦਾ ਜ਼ਿਕਰ ਤੁਹਾਡੇ ਨਾਲ ਕਰਨਾ ਹੈ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਅੱਜ ਨਹੀਂ ਕੱਲ੍ਹ ਲੰਘ ਕੇ ਗਿਆ। ਉਹ ਕੌਣ ਨੇ? ਉਹ ਨੇ ਸਿੱਖ ਸੰਘਰਸ਼ ਦੇ ਮਹਾਨ ਸੂਰਬੀਰ ਯੋਧੇ ਭਾਈ ਸਾਹਿਬ ਭਾਈ ਅਨੋਖ ਸਿੰਘ ਬੱਬਰ। ਭਾਈ ਅਨੋਖ ਸਿੰਘ ਬੱਬਰ ਕੌਣ ਹੈ? ਜਦੋਂ ਅਸੀਂ ਭਾਈ ਅਨੋਖ ਸਿੰਘ ਬੱਬਰ ਦਾ ਨਾਮ ਲੈਂਦੇ ਹਾਂ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਬੱਬਰ ਖਾਲਸਾ ਜਥੇਬੰਦੀ ਆ ਜਾਂਦੀ ਹੈ। ਉਹ ਬੱਬਰ ਖਾਲਸਾ ਜਥੇਬੰਦੀ ਜਿਸ ਦੇ ਬਾਨੀ ਇਸ ਤੁਹਾਡੀ ਕੈਨੇਡਾ ਦੀ ਧਰਤੀ ਤੋਂ ਗਏ ਹੋਏ ਸੂਰਬੀਰ ਭਾਈ ਤਲਵਿੰਦਰ ਸਿੰਘ ਬੱਬਰ ਨੇ, ਜਿਸ ਜਥੇਬੰਦੀ ਦੇ ਸਿਰਕੱਢ ਜਰਨੈਲ ਨੇ ਭਾਈ ਸੁਖਦੇਵ ਸਿੰਘ ਦਾਸੂਵਾਲ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਸੁਲੱਖਣ ਸਿੰਘ, ਮਨਮੋਹਨ ਸਿੰਘ ਤੇ ਉਹਨਾਂ ਵਿੱਚ ਇੱਕ ਨਾਮ ਹੈ ਭਾਈ ਅਨੋਖ ਸਿੰਘ ਬੱਬਰ ਦਾ। ਅਨੋਖ ਸਿੰਘ ਬੱਬਰ ਦਾ ਜਨਮ ਖਡੂਰ ਸਾਹਿਬ ਦੇ ਨੇੜੇ ਪਿੰਡ ਸੂਬਾ ਬੜਿੰਗ ਵਿਖੇ 1953 ਵਿੱਚ ਕਿਤਾਬਾਂ ਵਿੱਚ ਭਾਈ ਮਨਿੰਦਰ ਸਿੰਘ ਬਾਜਾ ਹੋਰਾਂ ਨੇ ਖਾੜਕੂ ਯੋਧੇ ਨਾਂ ਦੀ ਕਿਤਾਬ ਵਿੱਚ 1953 ਲਿਖਿਆ। ਤੇ ਜਦੋਂ ਅਸੀਂ ਗੂਗਲ ਤੇ ਸਰਚ ਕਰਦੇ ਹਾਂ ਤੇ ਭਾਈ ਸਾਹਿਬ ਦਾ ਦੀ ਜਨਮ ਤਰੀਕ ਸਾਨੂੰ 28 ਮਈ 1957 ਲਿਖੀ ਮਿਲਦੀ ਹੈ। ਭਾਈ ਸਾਹਿਬ ਦਾ ਜਨਮ ਪਿਤਾ ਸਰਦਾਰ ਮੱਖਣ ਸਿੰਘ ਦੇ ਘਰ ਮਾਤਾ ਨਿਰੰਜਣ ਕੌਰ ਦੀ ਕੁੱਖ ਤੋਂ ਹੋਇਆ। ਮਾਤਾ ਨਿਰੰਜਣ ਕੌਰ ਦੇ 4 ਪੁੱਤ ਸਨ ਤੇ 4 ਵਿੱਚੋਂ 3 ਨੰਬਰ ਤੇ ਸਨ ਭਾਈ ਅਨੋਖ ਸਿੰਘ। ਭਾਈ ਸਾਹਿਬ ਹੋਰਾਂ ਨੇ 12ਵੀਂ ਤੱਕ ਦੀ ਪੜ੍ਹਾਈ ਖਡੂਰ ਸਾਹਿਬ ਤੋਂ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਭਾਈ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੁਲਾਜ਼ਮ ਦੇ ਤੌਰ ਤੇ ਭਰਤੀ ਹੋ ਗਏ। 1973 ਵਿੱਚ ਭਾਈ ਸਾਹਿਬ ਨੇ ਅੰਮ੍ਰਿਤਪਾਨ ਕੀਤਾ, ਰਹਿਤ ਵਹਿਤ ਵਿੱਚ ਪ੍ਰਪੱਖ ਹੋ ਗਏ। ਭਾਈ ਸਾਹਿਬ ਦਾ ਸੰਬੰਧ ਵੈਸੇ ਤਾਂ ਸਮੁੱਚੇ ਹੀ ਬੱਬਰ ਖਾਲਸਾ ਦਾ ਸੰਬੰਧ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨਾਲ ਸੀ। ਇਹ ਅਖੰਡ ਕੀਰਤਨ ਕਰਨ ਵਾਲੇ ਗੁਰਮੰਤਰ ਦੇ ਅਭਿਆਸੀ ਸੂਰਬੀਰ ਯੋਧੇ ਸਨ ਜਿਨ੍ਹਾਂ ਦਾ ਸਵਾਸ ਸਵਾਸ ਸੇਵਾ ਸਿਮਰਨ ਵਿੱਚ ਲੱਗਦਾ ਸੀ। ਭਾਈ ਅਨੋਖ ਸਿੰਘ ਹੋਰੀ ਅਖੰਡ ਕੀਰਤਨੀ ਜਥੇ ਦੇ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਹਨਾਂ ਨੂੰ ਨੌਕਰੀ ਮਿਲੀ ਤੇ ਇਹਨਾਂ ਦੀ ਡਿਊਟੀ ਸੀ ਜਦੋਂ ਕਿਤੇ ਗੋਲਕ ਗਿਣੀ ਜਾਂਦੀ ਤੇ ਉੱਥੇ ਭਾਈ ਸਾਹਿਬ ਸੁਪਰਵੀਜ਼ਨ ਕਰਦੇ ਸਨ। ਹੁਣ ਭਾਈ ਸਾਹਿਬ ਹੋਰੀ ਇੱਕ ਵਾਰ ਉਹਨਾਂ ਦਾ ਕਿਰਦਾਰ ਕਿੰਨਾ ਉੱਚਾ ਤੇ ਕਿੰਨਾ ਸੁੱਚਾ ਸੀ। ਅਸਲ ਵਿੱਚ ਸਿੱਖ ਦਾ ਕਿਰਦਾਰ ਉਸਦੀ ਪਛਾਣ ਬਣਦਾ। ਸਿੱਖੀ ਕਿਸੇ ਭੇਖ ਦਾ ਨਾਮ ਨਹੀਂ, ਸਿੱਖੀ ਉੱਚੇ ਸੁੱਚੇ ਇਖਲਾਕ ਦਾ ਨਾਮ ਹੈ, ਕਰੈਕਟਰ ਦਾ ਨਾਮ ਹੈ। ਭਾਈ ਸਾਹਿਬ ਭਾਈ ਅਨੋਖ ਸਿੰਘ ਕਿੰਨੇ ਉੱਚੇ ਸੁੱਚੇ ਕਿਰਦਾਰ ਦੇ ਮਾਲਕ ਸਨ। ਇੱਕ ਵਾਰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਉਹਨਾਂ ਦੀ ਗੋਲਕ ਗਿਣਨ ਤੇ ਡਿਊਟੀ ਲੱਗੀ। ਭਾਈ ਸਾਹਿਬ ਹੋਰੀ ਨਿਗਰਾਨੀ ਕਰ ਰਹੇ ਸਨ, ਗੋਲਕ ਗਿਣੀ ਗਈ, ਗੋਲਕ ਦੀ ਮਾਇਆ ਹੋਈ 14,000 ਰੁਪਏ। ਮਹੀਨਾ ਲੰਘ ਗਿਆ, ਅਗਲੇ ਮਹੀਨੇ ਭਾਈ ਸਾਹਿਬ ਫਿਰ ਉੱਥੇ ਗਏ। ਹੁਣ ਅਗਲੇ ਮਹੀਨੇ ਗੋਲਕ ਨਿਕਲੀ 32,000 ਰੁਪਏ, ਦੁੱਗਣੇ ਤੋਂ ਵੀ ਜ਼ਿਆਦਾ ਗੋਲਕ ਹੋ ਗਈ। ਗੋਲਕ ਦੀ ਇੰਨੀ ਮਾਇਆ ਵੇਖ ਕੇ ਜਿਹੜੇ ਗੋਲਕ ਗਿਣਨ ਵਾਲੇ ਬਾਕੀ ਮੁਲਾਜ਼ਮ ਸਨ ਉਹਨਾਂ ਦੇ ਮਨਾਂ ਵਿੱਚ ਮੈਲ ਆ ਗਈ, ਲੋਭ ਆ ਗਿਆ। ਉਹਨਾਂ ਦਾ ਖਿਆਲ ਸੀ ਗੋਲਕ ਬਹੁਤ ਜ਼ਿਆਦਾ ਨਿਕਲੀ ਹੈ, ਪਹਿਲਾਂ ਨਾਲੋਂ ਦੁੱਗਣੀ ਤੋਂ ਵੀ ਜ਼ਿਆਦਾ, ਤੇ ਜੇ ਅਸੀਂ ਇੰਸਪੈਕਟਰ ਮੰਨ ਜਾਏ ਅਨੋਖ ਸਿੰਘ
ਤੇ ਕਾਗਜ਼ਾਂ ਵਿੱਚ 14,000 ਲਿਖਾਂਗੇ, ਬਾਕੀ ਆਪ ਵੰਡ ਲਵਾਂਗੇ। ਇਹ ਖਿਆਲ ਉਹਨਾਂ ਨੇ ਭਾਈ ਅਨੋਖ ਸਿੰਘ ਹੋਰਾਂ ਦੇ ਨਾਲ ਸਾਂਝਾ ਕੀਤਾ। ਭਾਈ ਅਨੋਖ ਸਿੰਘ ਉਹਨਾਂ ਮੁਲਾਜ਼ਮਾਂ ਦੀ ਗੱਲ ਸੁਣ ਕੇ ਤੜਫ ਉੱਠੇ ਤੇ ਭਾਈ ਸਾਹਿਬ ਨੇ ਆਖਿਆ, ਸੱਜਣੋ ਇਹ ਗੱਲ ਤੁਹਾਡੇ ਮਨ ਵਿੱਚ ਇਹ ਖਿਆਲ ਆਇਆ ਕਿਵੇਂ? ਭਾਈ ਸਾਹਿਬ ਹੋਰਾਂ ਨੇ ਆਖਿਆ, ਗੁਰੂ ਘਰ ਘਰ ਦੀ ਗੁਰੂ ਕੀ ਗੋਲਕ ਦੀ ਮਾਇਆ ਸਿੱਖ ਲਈ ਜ਼ਹਿਰ ਹੈ ਤੇ ਜ਼ਹਿਰ ਕੋਈ ਵੀ ਬੰਦਾ ਖਾਣੀ ਪ੍ਰਵਾਨ ਨਹੀਂ ਕਰਦਾ। ਭਾਈ ਸਾਹਿਬ ਅਨੋਖ ਸਿੰਘ ਬੱਬਰ ਨੇ ਉਹਨਾਂ ਗੋਲਕ ਗਿੰਡ ਵਾਲੇ ਲੋਭੀ ਮੁਲਾਜ਼ਮਾਂ ਨੂੰ ਆਪਣੇ ਵੱਲੋਂ ਇੱਕ ਉੱਤਰ ਹੈ।

ਭਾਈ ਸਾਹਿਬ ਭਾਈ ਅਨੋਖ ਸਿੰਘ ਕਹਿਣ ਲੱਗੇ, ਸੱਜਣੋ ਤੁਹਾਡੇ ਮਨ ਵਿੱਚ ਇਹ ਖਿਆਲ ਆਇਆ ਹੀ ਕਿਉਂ, ਸਿੱਖ ਗੁਰੂ ਕੀ ਗੋਲਕ ਨੂੰ ਗੁਰੂ ਦੀ ਸੰਗਤ ਦੀ ਅਮਾਨਤ ਸਮਝਦਾ ਤੇ ਗੁਰੂ ਕੀ ਗੋਲਕ ਦੀ ਮਾਇਆ ਆਪਣੇ ਲਈ ਵਰਤਣ ਦਾ ਖਿਆਲ ਵੀ ਸਿੱਖ ਦੇ ਮਨ ਵਿੱਚ ਨਹੀਂ ਆਉਣਾ ਚਾਹੀਦਾ। ਧਰਮਸ਼ਾਲ ਦੀ ਝਾਕ ਹੈ ਵਿਓ ਖੰਡੂ ਪਾਜ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਹੈ। ਧਰਮਸ਼ਾਲ, ਅੱਜ ਅਸੀਂ ਸ਼ਬਦ ਗੁਰਦੁਆਰਾ ਵਰਤਦੇ ਹਾਂ, ਗੁਰਦੁਆਰਾ ਸ਼ਬਦ ਹੋਂਦ ਵਿੱਚ ਆਉਣ ਤੋਂ ਪਹਿਲਾਂ ਧਰਮਸ਼ਾਲ ਸ਼ਬਦ ਵਰਤਿਆ ਜਾਂਦਾ ਸੀ। ਧਰਮਸ਼ਾਲ ਗੁਰਦੁਆਰਾ ਸਾਹਿਬ ਗੁਰੂ ਦੀ ਗੋਲਕ ਦੀ ਜਿਹੜੀ ਮਾਇਆ ਹੈ ਇਹਦੀ ਝਾਕ ਰੱਖਣੀ ਇਸ ਤਰ੍ਹਾਂ ਹੈ ਜਿਵੇਂ ਕੋਈ ਬੰਦਾ ਖੰਡ ਵਿੱਚ ਲਪੇਟੀ ਹੋਈ ਜ਼ਹਿਰ ਨੂੰ ਖਾਣ ਲਈ ਉਤਾਵਲਾ ਹੋ ਜਾਏ। ਜ਼ਹਿਰ ਖਾਣੀ ਬੜੀ ਔਖੀ ਹੈ, ਕਈ ਦਵਾਈਆਂ ਮੈਡੀਕਲ ਲਾਈਨ ਵਿੱਚ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਬੜੀਆਂ ਕੌੜੀਆਂ ਨੇ, ਪਰ ਉਹਨਾਂ ਨੂੰ ਉਹਨਾਂ ਦੀ ਲੋੜ ਹੁੰਦੀ ਹੈ ਮਨੁੱਖੀ ਸਰੀਰ ਨੂੰ ਕਿਸੇ ਬਿਮਾਰ ਨੂੰ ਕਿਸੇ ਬਿਮਾਰੀ ਨੂੰ ਠੀਕ ਕਰਨ ਲਈ। ਇਸ ਕਰਕੇ ਉਸ ਦਵਾਈ ਨੂੰ ਤਿਆਰ ਕਰਦਿਆਂ ਇਹ ਖਿਆਲ ਰੱਖਿਆ ਜਾਂਦਾ ਕਿ ਇਸ ਨੂੰ ਮਨੁੱਖੀ ਸਰੀਰ ਦੇ ਖਾਣ ਦੇ ਯੋਗ ਬਣਾ ਦਿੱਤਾ ਜਾਏ। ਕਈ ਵਾਰ ਕੌੜੀ ਦਵਾਈ ਉੱਪਰ, ਕੌੜੀ ਮੈਡੀਸਨ ਉੱਪਰ ਖੰਡ ਵਰਗੀ ਮਿੱਠੀ ਚੀਜ਼ ਦਾ ਲੇਪ ਕਰ ਦਿੱਤਾ ਜਾਂਦਾ। ਜਦੋਂ ਬੰਦਾ ਉਸ ਦਵਾਈ ਨੂੰ ਖਾਂਦਾ ਜਿਹੜੀ ਕੌੜੀ ਹੁੰਦੀ ਉਹ ਮਿੱਠੀ ਜਾਪਦੀ ਹੈ ਕਿਉਂਕਿ ਉਹਦੇ ਉੱਪਰ ਲੇਪ ਹੈ। ਠੀਕ ਇਸੇ ਤਰ੍ਹਾਂ ਜਿਹੜੀ ਗੁਰੂ ਘਰ ਦੀ, ਗੁਰੂ ਕੀ ਗੋਲਕ ਦੀ ਪੂਜਾ ਦਾ ਧਨ ਹੈ ਮਾਇਆ ਹੈ, ਇਹ ਵੀ ਖੰਡ ਲਪੇਟੀ ਹੋਈ ਜ਼ਹਿਰ ਹੈ। ਜੇ ਕੋਈ ਮਨੁੱਖ ਇਸ ਨੂੰ ਖਾਵੇ ਉਹਨੂੰ ਖਾਣ ਵੇਲੇ ਪਤਾ ਨਹੀਂ ਲੱਗਦਾ, ਪਰ ਜਦੋਂ ਇਹਦਾ ਅਸਰ ਹੁੰਦਾ ਹੈ ਤੇ ਜੀਵਨ ਵਿੱਚ ਬਹੁਤ ਵੱਡੀਆਂ ਗਿਰਾਵਟਾਂ ਆ ਜਾਂਦੀਆਂ ਨੇ, ਬੰਦਾ ਬਹੁਤ ਵੱਡਾ ਦੋਸ਼ੀ ਬਣ ਜਾਂਦਾ। ਗੁਰੂ ਰਹਿਮਤ ਕਰੇ, ਗੁਰੂ ਕੀ ਗੋਲਕ ਦੀ ਮਾਇਆ ਨਾ ਇਹਦੀ ਦੁਰਵਰਤੋਂ ਹੋਣੀ ਚਾਹੀਦੀ ਹੈ ਤੇ ਨਾ ਇਹਦੀ ਆਪਣੇ ਲਈ ਵਰਤੋਂ ਹੋਣੀ ਚਾਹੀਦੀ ਹੈ। ਕੋਈ ਮਨੁੱਖ ਇਸ ਮਾਇਆ ਦੀ ਝਾਕ ਨਾ ਰੱਖੇ, ਸਿੱਖ ਦਾ ਇਹ ਫਰਜ਼ ਹੈ। ਹੁਣ ਭਾਈ ਅਨੋਖ ਸਿੰਘ ਨੇ ਗੋਲਕ ਦੀ ਗਿਣਤੀ ਵਿੱਚ ਹੇਰ ਫੇਰ ਨਾ ਹੋਣ ਦਿੱਤਾ। ਗੋਲਕ 32,000 ਨਿਕਲੀ ਸੀ ਤੇ ਲਿਖੀ ਵੀ 32,000 ਗਈ। ਕੁਝ ਸਮਾਂ ਇਸ ਤਰ੍ਹਾਂ ਇਮਾਨਦਾਰੀ ਨਾਲ ਭਾਈ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਕੀਤੀ ਤੇ ਯਾਦ ਰਹੇ ਅੱਜ ਵੀ ਕਦੇ ਵੀ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਧਰਤੀ ਤੇ। ਹਮੇਸ਼ਾ ਸਾਰੇ ਦੇ ਸਾਰੇ ਲੋਕ ਧਰਮੀ ਵੀ ਨਹੀਂ ਹੁੰਦੇ ਤੇ ਸਾਰੇ ਦੇ ਸਾਰੇ ਲੋਕ ਪਾਪੀ ਵੀ ਨਹੀਂ ਹੁੰਦੇ। ਜਿੱਥੇ ਕੋਈ ਪਾਪੀ ਹੈ ਉੱਥੇ ਧਰਮੀ ਬੰਦਾ ਵੀ ਬਰਾਬਰ ਖਲੋਤਾ ਹੈ। ਨੇਕੀ ਤੇ ਬਦੀ ਬਰਾਬਰ ਬਰਾਬਰ ਚੱਲਦੀਆਂ ਨੇ। ਅੱਜ ਵੀ ਸਾਡੀਆਂ ਸੰਸਥਾਵਾਂ ਵਿੱਚ ਅਸੀਂ ਇਹ ਮੰਨਦੇ ਹਾਂ ਕਿ ਸਾਰਾ ਕੁਝ ਅੱਛਾ ਨਹੀਂ, ਪਰ ਅੱਜ ਵੀ ਮੁਲਾਜ਼ਮ ਧਰਮੀ ਮੁਲਾਜ਼ਮਾਂ ਦੀ ਕਮੀ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਬੜੇ ਸੱਜਣ ਮਿਲ ਜਾਣਗੇ ਜਿਹੜੇ ਆਪਣੀ ਤਨਖਾਹ ਵਿੱਚੋਂ ਤਾਂ ਗੁਰੂ ਘਰ ਲਈ ਖਰਚਾ ਕਰ ਦੇਣਗੇ ਪਰ ਗੁਰੂ ਘਰ ਦੀ ਮਾਇਆ ਦੀ ਦੁਰਵਰਤੋਂ ਨਹੀਂ ਹੋਣ ਦਿੰਦੇ, ਨਾ ਆਪ ਉਹਦੇ ਵਿੱਚੋਂ ਇੱਕ ਪੈਸਾ ਵੀ ਚੋਰੀ ਕਰਦੇ ਨੇ। ਭਾਈ ਅਨੋਖ ਸਿੰਘ ਹੋਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦੀ ਨੌਕਰੀ ਛੱਡ ਦਿੱਤੀ ਤੇ ਹੁਣ ਉਹ ਇੱਕ ਹੋਰ ਨੌਕਰੀ ਕਰਨ ਲੱਗ ਪਏ। ਉਹ ਨੌਕਰੀ ਕਿਹੜੀ ਸੀ? ਉਹ ਸੀ ਧਰਮ ਦੀ ਖਾਤਰ ਜਾਨ ਤਲੀ ਤੇ ਰੱਖ ਕੇ ਸਿੱਖ ਸੰਘਰਸ਼ ਲੜਨਾ। 1984 ਤੋਂ ਬਾਅਦ ਭਾਈ ਸਾਹਿਬ ਮੈਦਾਨ ਵਿੱਚ ਨਿਤਰੇ ਹੀ, 1984 ਤੋਂ ਪਹਿਲਾਂ ਵੀ ਉਹਨਾਂ ਨੇ ਜਦੋਂ 1978 ਦਾ ਨਿਰੰਕਾਰੀ ਕਾਂਡ ਵਾਪਰਿਆ, ਨਰਕਧਾਰੀਆਂ ਨੇ 13 ਸਿੰਘ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ 13 ਅਪ੍ਰੈਲ 1978 ਨੂੰ ਸ਼ਹੀਦ ਕਰ ਦਿੱਤੇ ਤੇ ਦਰਜਣਾ ਸਿੰਘ ਜ਼ਖਮੀ ਹੋਏ। ਇਸ ਘਟਨਾ ਨੇ ਭਾਈ ਅਨੋਖ ਸਿੰਘ ਹੋਰਾਂ ਸਮੇਤ ਹੋਰ ਵੀ ਕਈ ਸਿੰਘਾਂ ਨੂੰ ਹਲੂਣ ਕੇ ਰੱਖ ਦਿੱਤਾ। ਬੇਸ਼ੱਕ ਸਮੁੱਚੇ ਪੰਥ ਨੇ ਇਸ ਘਟਨਾ ਨੂੰ ਆਪਣੇ ਲਈ ਇੱਕ ਵੰਗਾਰ ਸਮਝਿਆ ਸੀ ਕਿ ਨਰਕਧਾਰੀਆ ਅੰਮ੍ਰਿਤਸਰ ਆ ਕੇ ਸਾਡੇ ਮੱਕੇ ਮਦੀਨੇ, ਸਾਡੇ ਸਿੱਖਾਂ ਦੇ ਕੇਂਦਰੀ ਅਸਥਾਨ ਦੇ ਉਸ ਅੰਮ੍ਰਿਤਸਰ ਸ਼ਹਿਰ ਵਿੱਚ ਆ ਕੇ ਸਾਨੂੰ ਵੰਗਾਰਦਾ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ, ਉਹਨਾਂ ਦੀ ਅਗਵਾਈ ਹੇਠ ਦਮਦਮੀ ਟਕਸਾਲ ਦੇ ਸਿੰਘਾਂ ਨੇ ਨਰਕਧਾਰੀਆਂ ਦੇ ਖਿਲਾਫ ਮੋਰਚਾ ਖੋਲ੍ਹਿਆ ਤੇ ਨਾਲ ਹੀ ਇਹਨਾਂ ਸੂਰਬੀਰਾਂ ਨੇ ਇੱਕ ਜਥੇਬੰਦੀ ਬਣਾਈ, ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੇ, ਜਿਹਦਾ ਨਾਮ ਬੱਬਰ ਖਾਲਸਾ ਰੱਖਿਆ ਗਿਆ। ਭਾਈ ਤਲਵਿੰਦਰ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਮਨਮੋਹਨ ਸਿੰਘ, ਭਾਈ ਸੁਲੱਖਣ ਸਿੰਘ ਤੇ ਉਹਨਾਂ ਦੇ ਨਾਲ ਸ਼ਾਮਲ ਹੋਏ ਭਾਈ ਅਨੋਖ ਸਿੰਘ ਬੱਬਰ। ਹੁਣ ਕਈ ਨਰਕਧਾਰੀਏ ਭਾਈ ਅਨੋਖ ਸਿੰਘ ਬੱਬਰ ਹੋਰਾਂ ਨੇ ਵੀ ਗੱਡੀ ਚਾੜੇ।
ਸਮਾਂ ਆਪਣੀ ਚਾਲੇ ਚੱਲਦਾ ਗਿਆ। ਭਾਈ ਸਾਹਿਬ 1984 ਤੋਂ ਬਾਅਦ ਬੜੇ ਸਰਗਰਮ ਹੋ ਗਏ। ਹੁਣ ਇਹਨਾਂ ਦਾ ਨਾਂ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ ਸੀ ਰਿਹਾ। ਭਾਈ ਸਾਹਿਬ ਲੁਧਿਆਣੇ ਦੇ ਨਜ਼ਦੀਕ ਵਿਚਰ ਰਹੇ ਸਨ ਕਿ ਡੇਲੋਂ ਪੁਲਿਸ ਨੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਬਕਾਇਦਾ ਪਾ ਦਿੱਤੀ ਗਈ। ਆਮ ਤੌਰ ਤੇ ਸਿੱਖ ਸੰਘਰਸ਼ ਵਿੱਚ ਕੀ ਹੁੰਦਾ ਸੀ ਕਿ ਜਿਹੜਾ ਖਾੜਕੂ ਸਿੰਘ ਜਿਹੜਾ ਜੁਝਾਰੂ ਸਿੰਘ ਗ੍ਰਿਫਤਾਰ ਕੀਤਾ ਜਾਂਦਾ, ਬਹੁਤਿਆਂ ਦੀ ਗ੍ਰਿਫਤਾਰੀ ਨਹੀਂ ਸੀ ਪਾਈ ਜਾਂਦੀ। ਉਹਨਾਂ ਨੂੰ ਨਕਲੀ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ ਤਾਂ ਕਿ ਕੋਈ ਕਾਨੂੰਨੀ ਕਾਰਵਾਈ ਨਾ ਹੋ ਸਕੇ। ਵੈਸੇ ਤਾਂ ਹਿੰਦੁਸਤਾਨ ਦੀ ਧਰਤੀ ਤੇ ਕਾਨੂੰਨ ਵੀ ਦੋ ਤਰ੍ਹਾਂ ਦਾ, ਇੱਕ ਬਹੁ ਗਿਣਤੀ ਵਾਲਾ ਕਾਨੂੰਨ ਹੈ, ਇੱਕ ਘੱਟ ਗਿਣਤੀ ਵਾਲਾ ਕਾਨੂੰਨ ਹੈ। ਤੇ ਸਿੱਖ ਘੱਟ ਗਿਣਤੀਆਂ ਵਿੱਚ ਆਉਂਦੇ ਨੇ, ਸਿੱਖਾਂ ਲਈ ਕਾਨੂੰਨ ਦਾ ਕੰਮ ਵੱਖਰਾ ਹੈ। ਸਿੱਖਾਂ ਨੂੰ ਕਾਨੂੰਨ ਨੇ ਇਨਸਾਫ ਨਾ ਦਿੱਤਾ, ਨਾ ਦੇਵੇਗਾ। ਸਾਡੇ ਜਿਹੜੇ ਸਿੱਖ ਗੱਭਰੂ ਨੇ ਉਹਨਾਂ ਨੂੰ ਕਾਨੂੰਨ ਦੀ ਨਜ਼ਰ ਤੋਂ ਵੀ ਪਾਸੇ ਰੱਖ ਕੇ ਪੁਲਿਸ ਵਾਲੇ ਆਪਣੇ ਤੌਰ ਤੇ ਇੰਟੈਰੋਗੇਟ ਕਰਦੇ ਸਨ, ਤਸ਼ੱਦਦ ਕਰਦੇ ਸਨ, ਕਈ ਕੇਂਦਰ ਰੱਖ ਕੇ ਇੰਟੈਰੋਗੇਸ਼ਨ ਜਾਂ ਤਸੀਹਾ ਕੇਂਦਰਾਂ

ਤੇ ਇਸੇ ਸਮੇਂ ਦੌਰਾਨ ਭਾਈ ਸਾਹਿਬ ਦੇ ਪਰਿਵਾਰ ਨੂੰ ਪਤਾ ਲੱਗਾ, ਮਾਤਾ ਨਿਰੰਜਣ ਕੌਰ ਤੇ ਭਾਈ ਸਾਹਿਬ ਦੇ ਵੱਡੇ ਭਰਾ ਭਾਈ ਸੰਤੋਖ ਸਿੰਘ ਹੋਰੀ ਤੇ ਇਹਨਾਂ ਦੇ ਨਾਲ ਇੱਕ ਬੀਬੀ ਭਾਈ ਸਾਹਿਬ ਭਾਈ ਸੁਲੱਖਣ ਸਿੰਘ ਵੈਰੋਵਾਲ ਦੀ ਸਿੰਘਣੀ ਬੀਬੀ ਮਨਜਿੰਦਰ ਕੌਰ, ਇਹ ਤਿੰਨੋਂ ਜਾਣੇ ਭਾਈ ਅਨੋਖ ਸਿੰਘ ਬੱਬਰ ਦੇ ਨਾਲ ਮੁਲਾਕਾਤ ਕਰਨ ਲਈ ਦਰਬਾਰ ਸਾਹਿਬ ਦਾ ਕੜਾਹ ਪ੍ਰਸ਼ਾਦ ਲੈ ਕੇ ਲੁਧਿਆਣੇ ਕਚਹਿਰੀ ਵਿੱਚ ਪਹੁੰਚ ਗਏ। ਕਚਹਿਰੀ ਵਿੱਚ ਭਾਈ ਸਾਹਿਬ ਦੇ ਨਾਲ ਮੁਲਾਕਾਤ ਹੋਈ, ਮੇਲ ਮਿਲਾਪ ਹੋਇਆ। ਭਾਈ ਸਾਹਿਬ ਨੂੰ ਕੜਾਹ ਪ੍ਰਸ਼ਾਦ ਮਾਤਾ ਨੇ ਆਪਣੇ ਹੱਥਾਂ ਨਾਲ ਦਿੱਤਾ। ਭਾਈ ਸਾਹਿਬ ਨੇ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰਕੇ ਧੰਨ ਗੁਰੂ ਰਾਮਦਾਸ ਕਹਿ ਕੇ ਪ੍ਰਸ਼ਾਦ ਛਕਿਆ। ਪੁਲਿਸ ਵਾਲੇ ਮੁਲਾਜ਼ਮਾਂ ਨੇ ਵੀ ਕੜਾਹ ਪ੍ਰਸ਼ਾਦ ਛਕਿਆ। ਹਾਲੇ ਪਰਿਵਾਰ ਵੀ ਕਚਹਿਰੀ ਵਿੱਚ ਸੀ, ਐਨ ਉਸੇ ਵਕਤ ਭਾਈ ਅਨੋਖ ਸਿੰਘ ਬੱਬਰ ਦੇ ਜੁਝਾਰੂ ਸਾਥੀਆਂ ਨੇ ਹਮਲਾ ਕਰਕੇ ਗੋਲੀ ਚਲਾ ਕੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਭਾਈ ਅਨੋਖ ਸਿੰਘ ਹੋਰਾਂ ਨੂੰ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਕੱਢ ਲਿਆ। ਹੁਣ ਭਾਈ ਸਾਹਿਬ ਨਹੀਂ ਸਨ ਚਾਹੁੰਦੇ ਕਿ ਉਹਨਾਂ ਨੂੰ ਛੁਡਾਇਆ ਜਾਏ, ਪਰ ਸਾਥੀਆਂ ਦੇ ਇਸ ਤਰ੍ਹਾਂ ਐਕਸ਼ਨ ਕਰਨ ਤੇ ਭਾਈ ਸਾਹਿਬ ਨੂੰ ਮਜਬੂਰੀ ਵਸ ਨਾਲ ਜਾਣਾ ਪਿਆ। ਹੁਣ ਭਾਈ ਸਾਹਿਬ ਵਿਚਰਦੇ ਵਿਚਰਦੇ ਇੱਕ ਦਿਨ ਆਪਣੇ ਪਿੰਡ ਪਹੁੰਚ ਗਏ। ਖਡੂਰ ਸਾਹਿਬ ਦੇ ਨੇੜੇ ਸੂਬਾ ਵੜਿੰਗ ਨਾਂ ਦਾ ਪਿੰਡ ਸੀ। ਮਾਂ ਆਪਣੇ ਪੁੱਤਰ ਦੀ ਭਾਵੇਂ ਮੁਲਾਕਾਤ ਕਰ ਆਈ ਸੀ, ਪਰ ਹੁਣ ਕਈ ਮਹੀਨੇ ਲੰਘ ਗਏ। ਕਈ ਮਹੀਨਿਆਂ ਤੋਂ ਬਾਅਦ ਮਾਤਾ ਦੇ ਦਿਲ ਦੀ ਵੀ ਸਦਰ ਸੀ ਕਿ ਕਿਤੇ ਆ ਕੇ ਅਨੋਖ ਸਿੰਘ ਮਿਲ ਜਾਏ। ਭਾਈ ਅਨੋਖ ਸਿੰਘ ਸਿੱਖ ਸੰਘਰਸ਼ ਵਿੱਚ ਭਗੌੜੇ ਸਨ, ਇਸ ਕਰਕੇ ਭਾਈ ਸਾਹਿਬ ਕਦੇ ਨਾ ਕਦੇ ਮੌਕਾ ਮਿਲਣ ਤੇ ਆਪਣੇ ਪਰਿਵਾਰ ਨੂੰ ਮਿਲ ਲੈਂਦੇ ਸਨ। ਪਰ ਉਹਨਾਂ ਦੇ ਅੰਦਰ ਪਰਿਵਾਰ ਦਾ ਮੋਹ ਨਹੀਂ ਸੀ। ਉਹ ਐਸੇ ਜੁਝਾਰੂ ਸਨ, ਐਸੇ ਸੂਰਬੀਰ ਸਨ, ਜਿਹੜੇ ਨਾਮ ਅਭਿਆਸੀ ਵੀ ਸਨ ਤੇ ਜਾਨ ਤਲੀ ਤੇ ਧਰ ਕੇ ਕੌਮ ਦਾ ਵਿੱਢਿਆ ਹੋਇਆ ਸੰਘਰਸ਼ ਵੀ ਨੇਪਰੇ ਚਾੜਨ ਲਈ ਤਤਪਰ ਰਹਿੰਦੇ ਸਨ। ਭਾਈ ਅਨੋਖ ਸਿੰਘ ਆਪਣੇ ਘਰ ਆਏ, ਮਾਂ ਨੂੰ ਮਿਲੇ, ਬਾਕੀ ਪਰਿਵਾਰਕ ਮੈਂਬਰਾਂ ਨਾਲ ਗੱਲਾਂ ਬਾਤਾਂ ਕੀਤੀਆਂ। ਅਚਾਨਕ ਆਂਢ ਗੁਆਂਢ ਦੀਆਂ ਕੁਝ ਬੀਬੀਆਂ ਨੂੰ ਪਤਾ ਲੱਗ ਗਿਆ ਕਿ ਅਨੋਖ ਸਿੰਘ ਆਇਆ। ਭਾਈ ਸਾਹਿਬ ਦਾ ਇੱਕ ਵੱਖਰਾ ਪ੍ਰਭਾਵ ਸੀ ਆਲੇ ਦੁਆਲੇ ਤੇ ਆਪਣੇ ਨਗਰ ਵਿੱਚ। ਭਾਈ ਸਾਹਿਬ ਰਹਿਤ ਵਹਿਤ ਵਿੱਚ ਪ੍ਰਪੱਕ ਸਨ, ਨਾਮ ਜਪਣ ਵਾਲੇ ਸਨ, ਜਿਹੜਾ ਉਹਨਾਂ ਦੇ ਦੀਦਾਰ ਕਰ ਲੈਂਦਾ। ਇੱਕ ਵਾਰ ਭਾਈ ਸਾਹਿਬ ਦਾ ਮੁਰੀਦ ਬਣ ਜਾਂਦਾ। ਮੁਰੀਦ ਦਾ ਮਤਲਬ ਇਹ ਨਹੀਂ ਕਿ ਭਾਈ ਸਾਹਿਬ ਦੀ ਕੋਈ ਸਿੱਖੀ ਸੇਵਕੀ ਸੀ, ਬੰਦਾ ਉਹਨਾਂ ਦੀ ਮਿਕਨਾਤੀਸੀ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੋ ਜਾਂਦਾ ਕਿ ਚਾਹੁੰਦਾ ਕਿ ਦੋ ਪਲ ਭਾਈ ਸਾਹਿਬ ਦੇ ਕੋਲ ਬੈਠ ਕੇ ਇਹਨਾਂ ਦੇ ਬਚਨ ਸੁਣੇ ਜਾਣ। ਆਲੇ ਦੁਆਲੇ ਦੇ ਘਰਾਂ ਨੂੰ ਪਤਾ ਲੱਗਾ, ਕੁਝ ਬੀਬੀਆਂ ਭਾਈ ਅਨੋਖ ਸਿੰਘ ਨੂੰ ਮਿਲਣ ਲਈ ਆਈਆਂ, ਰਿਸ਼ਤੇ ਵਿੱਚ ਚਾਚੀਆਂ ਤਾਈਆਂ ਲੱਗਦੀਆਂ ਸਨ। ਭਾਈ ਸਾਹਿਬ ਨੇ ਸਾਰਿਆਂ ਨੂੰ ਫਤਿਹ ਬੁਲਾਈ, ਸਤਿਕਾਰ ਕੀਤਾ। ਹੁਣ ਆਈਆਂ ਹੋਈਆਂ ਮਾਈਆਂ ਭਾਈ ਸਾਹਿਬ ਹੋਰਾਂ ਨੂੰ ਅਸੀਸਾਂ ਦਿੰਦੀਆਂ ਨੇ, ਅਨੋਖ ਸਿੰਘ ਪੁੱਤ ਜਿਉਂਦਾ ਰਹਿ, ਜੁਗ ਜੁਗ ਜੀ, ਜਵਾਨੀਆਂ ਮਾਣ। ਮਾਵਾਂ ਆਪਣੀਆਂ ਚਾਚੀਆਂ ਤਾਈਆਂ ਦੀ ਗੱਲ ਸੁਣ ਕੇ ਭਾਈ ਸਾਹਿਬ ਕਹਿਣ ਲੱਗੇ, ਮਾਂ ਜੀ ਅਸੀਸ ਦੇਣੀ ਹੈ, ਜਿਉਣ ਦੀ ਨਾ ਦੇਵੋ, ਮੈਂ ਜਿਉਣਾ ਨਹੀਂ ਚਾਹੁੰਦਾ, ਮੈਂ ਕੌਮ ਲਈ ਮਰਨਾ ਚਾਹੁੰਦਾ ਹਾਂ। ਭਾਈ ਅਨੋਖ ਸਿੰਘ ਜਿਵੇਂ ਆਪਣੇ ਘਰ ਵਿੱਚ ਬੈਠਾ ਹੋਇਆ ਆਪਣੀ ਮਾਂ ਦੇ ਸਾਹਮਣੇ ਆਪਣੀਆਂ ਚਾਚੀਆਂ ਤਾਈਆਂ ਨੂੰ ਕੁਝ ਵੱਖਰੀ ਕਿਸਮ ਦੀ ਸ਼ਹਾਦਤ ਨਾਲ ਬਲਾਵਾਂ ਲੈਣ ਦੀ, ਮੌਤ ਨੂੰ ਵਰਨ ਦੀ ਅਸੀਸ ਲੈਣ ਲਈ ਕਹਿ ਰਿਹਾ, ਉਹ ਵਾਰਤਾ ਢਾਡੀ ਜਥੇ ਤੋਂ ਇਉਂ ਸੁਣੋ।

ਭਾਈ ਅਨੋਕ ਸਿੰਘ ਨੇ ਆਖਿਆ ਮਾਤਾ ਜੇ ਅਸੀਸ ਦੇਣੀ ਹੈ ਨਾ ਫਿਰ ਜਿਉਣ ਦੀ ਅਸੀਸ ਨਾ ਦਿਓ। ਮੈਂ ਜਿਉਣਾ ਨਹੀਂ ਚਾਹੁੰਦਾ, ਮੈਂ ਕੌਮ ਲਈ ਮਰਨਾ ਚਾਹੁੰਦਾ ਹਾਂ। ਮੈਨੂੰ ਕੌਮ ਲਈ ਮਰਨ ਦਾ ਚਾਅ ਹੈ, ਸ਼ਹੀਦ ਹੋਣ ਦਾ ਚਾਅ ਹੈ। ਭਾਈ ਸਾਹਿਬ ਹੋਰੀ ਸੱਚਮੁੱਚ ਐਸੇ ਯੋਧੇ ਸਨ ਜਿਹੜੇ ਕੌਮ ਲਈ ਇੱਕ ਵਿਲੱਖਣ ਸ਼ਹਾਦਤ ਪ੍ਰਾਪਤ ਕਰਨੀ ਚਾਹੁੰਦੇ ਸਨ। ਉਹਨਾਂ ਦੇ ਮਨ ਵਿੱਚ ਇਹ ਭਾਵਨਾ ਸੀ, ਗੁਰੂ ਰਹਿਮਤ ਕਰੇ ਇਸ ਤਰ੍ਹਾਂ ਦੀ ਸ਼ਹਾਦਤ ਹੋਵੇ ਕਿ ਮੈਂ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਵਾਂ। ਉਹਨਾਂ ਦੇ ਮਨ ਦਾ ਖਿਆਲ ਸੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੂੰ ਖੋਪਰ ਉਤਾਰ ਕੇ ਸ਼ਹੀਦ ਕੀਤਾ ਗਿਆ, ਅਤੇ ਭਾਈ ਸਾਹਿਬ ਹੋਰਾਂ ਨੇ ਆਪਣੀ ਜ਼ੁਬਾਨ ਤੋਂ ਸੀ ਵੀ ਨਹੀਂ ਆਖੀ। ਮੈਨੂੰ ਵੀ ਦਾਤਾਰ ਕਿਰਪਾ ਕਰਕੇ ਉਸ ਤਰ੍ਹਾਂ ਦੀ ਸ਼ਹਾਦਤ ਦੀ ਦਾਤ ਬਖਸ਼ਣ। ਭਾਈ ਸਾਹਿਬ ਨੇ ਆਖਿਆ ਮਾਂ ਜੇ ਅਸੀਸ ਦੇਣੀ ਹੈ ਨਾ ਫਿਰ ਇਹ ਅਸੀਸ ਦਿਓ ਕਿ ਜ਼ਾਲਮ ਭਾਵੇਂ ਮੇਰੀ ਖੋਪੜੀ ਲਾ ਦੇਣ, ਮੈਂ ਆਪਣੀ ਜ਼ੁਬਾਨ ਤੋਂ ਸੀ ਨਾ ਆਖਾਂ। ਮਾਵਾਂ ਦੇ ਆਲੇ ਦੁਆਲੇ ਘਰਾਂ ਦੀਆਂ ਮਾਈਆਂ ਜਿਹੜੀਆਂ ਚਾਚੀਆਂ ਤਾਈਆਂ ਲੱਗਦੀਆਂ ਸਨ, ਕੋਲ ਭਾਈ ਸਾਹਿਬ ਦੀ ਮਾਤਾ ਮਾਤਾ ਨਿਰੰਜਣ ਕੌਰ ਵੀ ਬੈਠੀ ਸੀ। ਇਹਨਾਂ ਮਾਵਾਂ ਦੇ ਭਾਈ ਸਾਹਿਬ ਦੇ ਸ਼ਬਦ ਸੁਣ ਕੇ ਕਾਲਜੇ ਦੇ ਰੁੱਖ ਭਰੇ ਗਏ, ਪਰ ਕਿਸੇ ਦਾ ਹੌਸਲਾ ਨਾ ਪਿਆ ਕਿ ਆਪਣੀ ਜ਼ੁਬਾਨ ਤੋਂ ਜਵਾਬ ਵਿੱਚ ਕੁਝ ਕਹਿ ਸਕੇ ਜਾਂ ਭਾਈ ਸਾਹਿਬ ਨੂੰ ਇਸ ਤਰ੍ਹਾਂ ਦੀ ਅਸੀਸ ਦੇ ਸਕੇ। ਸੱਚਮੁੱਚ ਭਾਈ ਸਾਹਿਬ ਕੁਰਬਾਨੀ ਦੇ ਰੰਗ ਵਿੱਚ ਰੰਗੇ ਹੋਏ, ਆਪਣੇ ਘਰ ਵਿੱਚੋਂ ਆਪਣੇ ਪਰਿਵਾਰ ਨੂੰ ਹੁਣ ਆਖਰੀ ਫਤਿਹ ਬੁਲਾ ਕੇ ਤੁਰ ਪਏ, ਇਸ ਤੋਂ ਬਾਅਦ ਪਿੰਡ ਨਹੀਂ ਆਏ। ਇੱਧਰ ਪੰਜਾਬ ਪੁਲਿਸ ਦਾ ਨਵਾਂ ਮੁਖੀ JF ਰਬੈਰੋ ਬਣਿਆ, ਅਤੇ ਰਬੈਰੋ ਨੇ ਜਿਹੜੇ 36 ਸਿੰਘਾਂ ਦੇ ਨਾਮ ਦੀ ਇੱਕ ਲਿਸਟ ਜਾਰੀ ਕੀਤੀ ਜਿਹੜੇ ਪੁਲਿਸ ਦੀ ਹੈੱਡ ਲਿਸਟ 'ਤੇ ਸਨ। ਉਹਨਾਂ ਵਿੱਚ ਇੱਕ ਨਾਮ ਸੀ ਭਾਈ ਸਾਹਿਬ ਭਾਈ ਅਨੋਖ ਸਿੰਘ ਬੱਬਰ ਦਾ। ਭਾਈ ਅਨੋਖ ਸਿੰਘ ਬੱਬਰ ਉਹ ਪੁਲਿਸ ਦੀਆਂ ਨਜ਼ਰਾਂ ਵਿੱਚ ਕਈ ਕੇਸਾਂ ਵਿੱਚ ਦੋਸ਼ੀ ਸੀ ਜਿਹਨੂੰ ਪੁਲਿਸ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਆਖਿਰਕਾਰ 1987 ਦਾ ਸਾਲ ਚੱਲ ਰਿਹਾ ਸੀ, ਮਹੀਨਾ ਸੀ ਇਹ ਅਗਸਤ ਦਾ, ਭਾਈ ਸਾਹਿਬ ਸਾਈਕਲ 'ਤੇ ਅਸਵਾਰ ਹੋ ਕੇ ਜਾ ਰਹੇ ਸਨ। ਜਲੰਧਰ ਪੁਲਿਸ ਦੇ ਇੱਕ ਇੰਸਪੈਕਟਰ ਸੁਰਜੀਤ ਸਿੰਘ ਨੇ ਭਾਈ ਸਾਹਿਬ ਨੂੰ ਪਛਾਣ ਲਿਆ ਅਤੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਭਾਈ ਸਾਹਿਬ ਨੂੰ ਵੱਖ ਵੱਖ ਤਸੀਹਾ ਕੇਂਦਰਾਂ 'ਤੇ ਰੱਖਿਆ ਗਿਆ, ਅੰਨਾ ਤਸ਼ੱਦਦ ਢਾਇਆ ਗਿਆ, ਪਰ ਭਾਈ ਸਾਹਿਬ ਪਾਸੋਂ ਕੋਈ ਗੁਪਤ ਭੇਦ ਬਾਹਰ ਨਾ ਕਢਵਾਇਆ ਜਾ ਸਕਿਆ। ਭਾਈ ਸਾਹਿਬ ਨੂੰ ਪੁੱਛਿਆ ਨਾਮ, ਭਾਈ ਸਾਹਿਬ ਨੇ ਆਖਿਆ ਮੇਰਾ ਨਾਮ ਅਨੋਖ ਸਿੰਘ, ਪਿਤਾ ਦਾ ਨਾਮ ਧੰਨ ਗੁਰੂ ਗੋਬਿੰਦ ਸਿੰਘ, ਮਾਤਾ ਦਾ ਨਾਮ ਮਾਤਾ ਸਾਹਿਬ ਕੌਰ, ਵਾਸੀ ਕਿੱਥੇ ਦਿਓ, ਅਨੰਦਪੁਰ ਸਾਹਿਬ ਦਾ। ਇਸ ਤੋਂ ਜ਼ਿਆਦਾ ਭਾਈ ਸਾਹਿਬ ਨੇ ਆਪਣੀ ਜ਼ੁਬਾਨ ਤੋਂ ਕੁਝ ਨਹੀਂ ਦੱਸਿਆ। ਉਹ ਚਾਹੁੰਦੇ ਸਨ ਕਿ ਜਥੇਬੰਦੀ ਬੱਬਰ ਖਾਲਸਾ ਦੇ ਜਿਹੜੇ ਗੁਪਤ ਰਾਜ਼ ਨੇ ਉਹ ਅਨੋਖ ਸਿੰਘ ਬੱਬਰ ਆਪਣੀ ਜ਼ੁਬਾਨ ਤੋਂ ਬਿਆਨ ਕਰੇ। ਅਤੇ ਪੁਲਿਸ ਦੇ ਕੋਲ ਇੱਕੋ ਹਥਿਆਰ ਸੀ ਹਰ ਇੱਕ ਸਿੰਘ ਨੂੰ ਤਸੀਹੇ ਦੇਣ ਦਾ। ਭਾਈ ਸਾਹਿਬ 'ਤੇ ਅੰਨਾ ਤਸ਼ੱਦਦ ਕੀਤਾ ਗਿਆ, ਪਰ ਨਾਮ ਅਭਿਆਸੀ ਰੂਪ ਭਾਈ ਅਨੋਖ ਸਿੰਘ ਜ਼ੁਬਾਨ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿੰਦਾ ਰਿਹਾ। ਆਖਿਰਕਾਰ ਤੰਗ ਆਏ ਨੇ, ਆਖਿਆ ਓਏ ਅਨੋਖ ਸਿੰਘ, ਸੁਰਜੀਤ ਸਿੰਘ ਇੰਸਪੈਕਟਰ ਨੇ ਆਖਿਆ ਤੈਨੂੰ ਬੜਾ ਚਾਅ ਹੈ ਸ਼ਹੀਦ ਹੋਣ ਦਾ, ਮੈਨੂੰ ਪਤਾ ਲੱਗਾ ਕਿ ਤੂੰ ਆਖਦੇ ਕਿ ਮੈਨੂੰ ਗੁਰੂ ਰਹਿਮਤ ਕਰਕੇ ਸ਼ਹਾਦਤ ਦੀ ਦਾਤ ਦੇਵੇ ਤਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਵਰਗੀ ਸ਼ਹਾਦਤ ਮੇਰੀ ਹੋਵੇ। ਤੂੰ ਤਾਰੂ ਸਿੰਘ ਵਾਂਗੂ ਸ਼ਹੀਦ ਹੋਣਾ ਚਾਹੁੰਦਾ ਤੇ ਚੱਲ ਫਿਰ ਤੈਨੂੰ ਤਾਰੂ ਸਿੰਘ ਵਾਲੀ ਮੌਤ ਮਾਰੀਏ। ਭਾਈ ਸਾਹਿਬ ਨੇ ਆਖਿਆ ਤੂੰ ਆਪਣੇ ਮਨ ਆਈਆਂ ਕਰ ਲੈ, ਪਰ ਇੱਕ ਗੱਲ ਯਾਦ ਰੱਖੀ ਜੇ ਤਾਰੂ ਸਿੰਘ ਦੀ ਖੋਪੜੀ ਲਾਈ ਗਈ ਤੇ ਖੋਪੜੀ ਲਾਉਣ ਵਾਲੇ ਜ਼ਕਰੀਏ ਦਾ ਕੀ ਹਸ਼ਰ ਹੋਇਆ ਉਹ ਵੀ ਤੈਨੂੰ ਯਾਦ ਹੋਣਾ ਚਾਹੀਦਾ। ਜ਼ਕਰੀਆ ਖਾਨ ਵੀ ਜਿਉਂਦਾ ਨਹੀਂ ਸੀ ਬਚਿਆ। ਹੁਣ ਤੈਸ਼ ਵਿੱਚ ਆ ਕੇ ਗੁੱਸੇ ਵਿੱਚ ਆਇਆ ਹੋਇਆ ਸੁਰਜੀਤ ਸਿੰਘ ਹੋਰ ਤਸ਼ੱਦਦ ਕਰਨ ਲਈ ਕਹਿੰਦਾ। ਸਤਸੰਗਤ, ਬੰਦਾ ਕਈ ਵਾਰ ਇਤਿਹਾਸ ਪੜ੍ਹਦਾ ਜਾਂ ਸੁਣਦਾ
18ਵੀਂ ਸਦੀ ਦੇ ਸਿੰਘਾਂ ਦਾ ਇਤਿਹਾਸ ਅਸੀਂ ਹਰ ਰੋਜ਼ ਅਰਦਾਸ ਵਿੱਚ ਵੀ ਵੱਖ ਵੱਖ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤੇ ਸਿੰਘਾਂ ਦਾ ਨਾਮ ਲੈਂਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ ਜਦੋਂ ਅਸੀਂ ਆਖਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਇਹ ਵੱਖ ਵੱਖ ਤਰ੍ਹਾਂ ਦੇ ਤਸੀਹੇ ਸਨ। ਤੇ ਬੰਦੇ ਦੇ ਮਨ ਵਿੱਚ ਕਈ ਵਾਰ ਖਿਆਲ ਆ ਜਾਂਦਾ, ਆਮ ਤੌਰ ਤੇ ਤਰਕਵਾਦੀ ਬੰਦਾ ਕਹਿੰਦਾ ਇੱਕ ਬੰਦੇ ਦਾ ਖੋਪਰ ਕਿਵੇਂ ਲਾਇਆ ਜਾ ਸਕਦਾ ਤੇ ਖੋਪਰ ਲਾਹੇ ਤੋਂ ਬਾਅਦ 20-21 ਦਿਨ ਬੰਦਾ ਜਿਉਂਦਾ ਕਿਵੇਂ ਰਹਿ ਸਕਦਾ, ਇਹ ਗੱਲ ਨਹੀਂ ਹੋ ਸਕਦੀ। ਬੰਦ ਬੰਦ ਕਿਵੇਂ ਕੱਟਿਆ ਜਾ ਸਕਦਾ, ਆਰੇ ਨਾਲ ਬੰਦੇ ਦਾ ਸਰੀਰ ਕਿਵੇਂ ਚੀਰਿਆ ਜਾ ਸਕਦਾ, ਇਹ ਕਿਸ ਤਰ੍ਹਾਂ ਦੀ ਬਾਤ ਹੈ ਕਿ ਸਰੀਰ ਨੂੰ ਇਸ ਤਰ੍ਹਾਂ ਦੇ ਕਸ਼ਟ ਦਿੱਤੇ ਜਾਣ ਤੇ ਬੰਦਾ ਜ਼ੁਬਾਨ ਤੋਂ ਸੀ ਨਾ ਆਖੇ, ਆਮ ਬੰਦੇ ਦੇ ਹੱਥ ਵਿੱਚ ਪੈਰ ਵਿੱਚ ਕੰਡਾ ਖੁੱਭ ਜਾਏ, ਹੱਥ ਵਿੱਚ ਸੂਈ ਚੁੱਭ ਜਾਏ ਤੇ ਬੰਦਾ ਚਾਂਗਾ ਮਾਰਦਾ, ਰੋਂਦਾ ਕਰਲਾਉਂਦਾ, ਕਈ ਬੰਦਿਆਂ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ। ਇਸ ਤਰ੍ਹਾਂ ਕਿਵੇਂ ਹੋ ਸਕਦਾ ਕਿ ਖੋਪਰ ਲਾਹ ਦਿੱਤਾ ਜਾਏ, ਬੰਦਾ ਸੀ ਤੱਕ ਨਾ ਆਖੇ, ਬੰਦ ਬੰਦ ਕੱਟ ਦਿੱਤੇ ਜਾਣ, ਮੁੱਖ ਤੋਂ ਬੰਦਾ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦਾ ਰਹੇ, ਆਰੇ ਨਾਲ ਤਨ ਤੁਫਾੜ ਹੋ ਜਾਏ ਤੇ ਜਪਜੀ ਸਾਹਿਬ ਦਾ ਪਾਠ ਹੁੰਦਾ ਰਹੇ, ਇਹ ਨਹੀਂ ਹੋ ਸਕਦਾ। ਤੇ ਫਿਰ ਕਈ ਵਾਰ ਗੁਰੂ ਐਸੀ ਕਲਾ ਵਰਤਾਉਂਦਾ, ਇਤਿਹਾਸ ਨੂੰ ਦੁਹਰਾ ਕੇ ਸੰਸਾਰ ਦੇ ਸਾਹਮਣੇ ਸਤਿਗੁਰੂ ਰੱਖ ਦਿੰਦੇ ਨੇ ਕਿ ਇਸ ਤਰ੍ਹਾਂ 200 ਸਾਲ ਪਹਿਲਾਂ ਨਹੀਂ ਹੋਇਆ, ਅੱਜ ਵੀ ਹੋਇਆ। ਹੁਣ ਕਿੰਨੀ 1987 ਲਗਭਗ 39 ਕੁ ਸਾਲ ਪੁਰਾਣੀ ਗੱਲ ਹੈ, ਕੋਈ ਬਹੁਤੀ ਪੁਰਾਣੀ ਗੱਲ ਨਹੀਂ। ਭਾਈ ਸਾਹਿਬ ਭਾਈ ਅਨੋਕ ਸਿੰਘ ਬੱਬਰ ਉੱਪਰ ਹੁਣ ਜ਼ੁਲਮ ਕੀਤਾ ਜਾਣ ਲੱਗਾ। ਸਭ ਤੋਂ ਪਹਿਲਾਂ ਭਾਈ ਸਾਹਿਬ ਹੋਰਾਂ ਦੀ ਉੱਪਰ ਤਸ਼ੱਦਦ ਕੀਤਾ ਗਿਆ, ਵੱਖ ਵੱਖ ਸਰੀਰ ਰੂਹ ਵਾਂਗ ਪਿੰਜਿਆ ਜਾ ਚੁੱਕਾ ਸੀ। ਭਾਈ ਸਾਹਿਬ ਹੋਰਾਂ ਦੇ ਉੱਪਰ ਹੋਰ ਤਸ਼ੱਦਦ ਕੀਤਾ ਗਿਆ, ਭਾਈ ਸਾਹਿਬ ਦੀ ਇੱਕ ਅੱਖ ਸੰਗੀਨ ਨਾਲ, ਸੰਗੀਨ ਤੁਸੀਂ ਸਮਝਦੇ ਹੋ ਇੱਕ ਤਰ੍ਹਾਂ ਦੀ ਰਾਈਫਲ, ਉਹਦੇ ਇੱਕ ਸਿਰੇ ਤੇ ਲੱਗੀ ਹੋਈ ਇੱਕ ਕਿਸਮ ਦੀ ਤਿੱਖੀ ਛੁਰੀ ਅੱਖ ਵਿੱਚ ਮਾਰ ਕੇ ਭਾਈ ਸਾਹਿਬ ਦੀ ਅੱਖ ਕੱਢੀ ਗਈ। ਇੱਕ ਅੱਖ ਬਿਲਕੁਲ ਬਾਹਰ ਨਿਕਲ ਗਈ, ਦੂਜੀ ਅੱਖ ਬਾਹਰ ਨਹੀਂ ਨਿਕਲੀ ਪਰ ਉਹ ਬਾਹਰ ਨਿਕਲ ਕੇ ਚਿਹਰੇ ਉੱਪਰ ਲਮਕ ਰਹੀ ਸੀ, ਖੂਨ ਦੀਆਂ ਧਲਾਲਾਂ ਵਹਿ ਰਹੀਆਂ ਨੇ। ਭਾਈ ਸਾਹਿਬ ਹੋਰਾਂ ਦੀ ਇੱਧਰ ਸਮਾਂ ਹੋਇਆ, ਭਾਈ ਸਾਹਿਬ ਨੂੰ ਮਹਿਸੂਸ ਹੋਇਆ ਕਿ ਰਹਿ ਰਾਸਤਾ ਵਕਤ ਹੋ ਗਿਆ। ਭਾਈ ਸਾਹਿਬ ਨੇ ਜਿਹੜਾ ਡਿਊਟੀ ਤੇ ਸੰਤਰੀ ਸੀ ਉਹਨੂੰ ਪੁੱਛਿਆ, ਸੱਜਣਾ ਸਮਾਂ ਕੀ ਹੋਇਆ? ਉਹਨੇ ਸ਼ਾਮ ਦੇ ਸਮੇਂ ਦੀ ਦੱਸ ਪਾਈ। ਭਾਈ ਸਾਹਿਬ ਨੇ ਰਹਿ ਰਾਸਤਾ ਦਾ ਪਾਠ ਉਸੇ ਤਰ੍ਹਾਂ ਕੀਤਾ। ਫਿਰ ਭਾਈ ਸਾਹਿਬ ਉੱਪਰ ਹੋਰ ਤਸ਼ੱਦਦ ਢਾਇਆ ਗਿਆ, ਭਾਈ ਸਾਹਿਬ ਦਾ ਖੋਪਰ ਵੀ ਉਤਾਰ ਦਿੱਤਾ ਗਿਆ। ਹੁਣ ਚਿਹਰਾ ਦਾੜਾ ਕਾਲਾ ਸਿਆਹ ਦਾੜਾ ਭਾਈ ਸਾਹਿਬ ਦਾ ਖੂਨ ਨਾਲ ਲੱਥ ਪੱਥ ਹੋ ਕੇ ਲਾਲ ਰੰਗ ਦਾ ਖੂਨ ਗੜੁੱਚ ਹੋ ਚੁੱਕਾ। ਇੱਧਰ ਇੱਕ ਸੱਜਣ ਨੇ ਆ ਫਤਿਹ ਬੁਲਾਈ, ਵੈਰੋਵਾਲ ਦੇ ਤਸੀਹਾ ਕੇਂਦਰ ਵਿੱਚ ਭਾਈ ਸਾਹਿਬ ਨੇ, ਤੇ ਫਤਿਹ ਬੁਲਾਉਣ ਵਾਲੇ ਦੀ ਆਵਾਜ਼ ਸੁਣ ਕੇ ਭਾਈ ਸਾਹਿਬ ਨੇ ਆਖਿਆ ਬਲਵੰਤ ਸਿੰਘ ਜੀ। ਅੱਗੋਂ ਆਵਾਜ਼ ਦੇ ਕੇ ਫਤਿਹ ਬੁਲਾਉਣ ਵਾਲੇ ਨੇ ਆਖਿਆ ਹਾਂ, ਇਹ ਭਾਈ ਬਲਵੰਤ ਸਿੰਘ ਨਾਗੋ ਕੇ ਸਨ, ਜਿਨ੍ਹਾਂ ਆਖਿਆ ਭਾਈ ਸਾਹਿਬ ਜੀ ਤੁਹਾਡਾ ਕੀ ਹਾਲ ਹੈ? ਹਾਲ ਅੱਖਾਂ ਨਾਲ ਵੇਖ ਰਹੇ ਸਨ ਪਰ ਫਿਰ ਵੀ ਸੁਭਾਵਕ ਪੁੱਛਿਆ, ਤੇ ਭਾਈ ਅਨੋਖ ਸਿੰਘ ਕਹਿਣ ਲੱਗੇ ਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹਾਂ। ਭਾਈ ਸਾਹਿਬ ਮੈਂ ਕੀ ਸੇਵਾ ਕਰਾਂ? ਕੁਝ ਛਕਣਾ ਹੋਵੇ ਤੇ ਮੈਂ ਪਦਾਰਥ ਹਾਜ਼ਰ ਕਰਦੇ ਹਾਂ। ਭਾਈ ਸਾਹਿਬ ਕਹਿਣ ਲੱਗੇ ਛਕਣਾ ਕੁਝ ਨਹੀਂ, ਮੇਰੀ ਇੱਕ ਆਖਰੀ ਇੱਛਾ ਹੈ। ਭਾਈ ਸਾਹਿਬ ਕਹਿਣ ਲੱਗੇ ਬਲਵੰਤ ਸਿੰਘ ਨੇ ਆਖਿਆ ਕਿਹੜੀ ਇੱਛਾ? ਤੇ ਅੱਗੋਂ ਭਾਈ ਸਾਹਿਬ ਭਾਈ ਅਨੋਖ ਸਿੰਘ ਬੱਬਰ ਆਪਣੀ ਕੌਮ ਦੇ ਨਾਮ ਇੱਕ ਸੰਦੇਸ਼ ਭਾਈ ਬਲਵੰਤ ਸਿੰਘ ਨਾਗੋਕੇ ਨੂੰ ਦੇਣ ਲੱਗੇ ਨੇ। ਇਸ ਸੰਦੇਸ਼ ਨੂੰ ਪ੍ਰਸਿੱਧ ਨਾਵਲਕਾਰ ਬਾਈ ਅਮਰਦੀਪ ਸਿੰਘ ਅਮਰ ਹਾਂਸ ਕਲਾਂ ਵਾਲਾ ਬਾਰਦੇਕੇ ਵਾਲਿਆਂ ਨੇ ਜਿਵੇਂ ਆਪਣੀ ਕਲਮਨਾ ਲਿਖਿਆ ਉਹ ਵਾਰਤਾ ਕਰੁਣਾ ਰਸ ਦੇ ਜੱਗੇ ਦੇ ਰੂਪ ਵਿੱਚ ਢਾਡੀ ਜਥਾ ਇਉਂ ਬਿਆਨ ਕਰਦਾ।

ਭਾਈ ਸਾਹਿਬ ਨੂੰ ਕਈ ਤਰ੍ਹਾਂ ਕਈ ਦਿਨ ਇਸ ਤਰ੍ਹਾਂ ਤਸੀਹੇ ਦੇਣ ਤੋਂ ਬਾਅਦ ਆਖਿਰਕਾਰ ਪੁਲਿਸ ਨੇ ਉਹੀਓ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਭਾਈ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਤੇ ਭਾਈ ਸਾਹਿਬ ਦਾ ਸਰੀਰ ਵੀ ਵਾਰਸਾਂ ਨੂੰ ਨਹੀਂ ਦਿੱਤਾ ਸਗੋਂ ਆਪ ਅੰਤਮ ਸੰਸਕਾਰ ਕੀਤਾ ਕੇਵਲ ਤੇ ਕੇਵਲ ਭਾਈ ਸਾਹਿਬ ਦੇ ਅੰਗੀਠੇ ਵਿੱਚੋਂ ਕੁਝ ਅਸਥੀਆਂ ਪਰਿਵਾਰ ਦੇ ਹੱਥਾਂ ਵਿੱਚ ਆਈਆਂ ਭਾਈ ਸਾਹਿਬ ਹੋਰੀ ਅਗਸਤ 30 ਨੂੰ 1987 ਦੇ ਸਾਲ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਤੇ ਦੂਜੇ ਪਾਸੇ ਭਾਈ ਸਾਹਿਬ ਨੂੰ ਤਸੀਹੇ ਦੇਣ ਵਾਲਾ ਇੰਸਪੈਕਟਰ ਸੁਰਜੀਤ ਸਿੰਘ ਕੁਝ ਦਿਨਾਂ ਬਾਅਦ ਸੁਰੰਗ ਲਾ ਕੇ ਸਿੰਘਾਂ ਨੇ ਉਹਨੂੰ ਵੀ ਜੀਪ ਸਮੇਤ ਹਵਾ ਵਿੱਚ ਉਡਾ ਦਿੱਤਾ ਸੁਰਜੀਤ ਸਿੰਘ ਭਾਈ ਸਾਹਿਬ ਦਾ ਕਾਤਲ ਉਹ ਵੀ ਮਾਰਿਆ ਗਿਆ ਇਹ ਹੈ ਉਹ ਮਹਾਨ ਸੂਰਬੀਰ ਭਾਈ ਅਨੋਖ ਸਿੰਘ ਦੀ ਸ਼ਹਾਦਤ ਜਿਸ ਨੇ 18ਵੀਂ ਸਦੀ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਤਾਜ਼ਾ ਕਰ ਦਿੱਤੀ ਅਤੇ ਸੰਸਾਰ ਨੂੰ ਵਿਖਾ ਦਿੱਤਾ ਕਿ ਅੱਜ ਵੀ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਖਾਲਸਾ ਪਹਿਲਾਂ ਹੋਈਆਂ ਸ਼ਹਾਦਤਾਂ ਦਾ ਇਤਿਹਾਸ ਦੁਹਰਾਉਣ ਲਈ ਆਪਣਾ ਸਰੀਰ ਵਾਰਨ ਵਿੱਚ ਜ਼ਰਾ ਵੀ ਗੁਰੇਜ਼ ਨਹੀਂ ਕਰਦਾ ਸਤਿਗੁਰੂ ਰਹਿਮਤ ਕਰੇ ਪਿਛਲੇ ਕੁਝ ਦਿਨਾਂ ਤੋਂ ਢਾਡੀ ਜਥਾ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਇਆ ਸੀ ਕਿਉਂਕਿ ਇਸ ਮਹੀਨੇ ਵਿੱਚ ਜਿਸ ਜਥੇ ਨੇ ਆਪ ਸੰਗਤ ਦੇ ਦਰਸ਼ਨ ਕਰਨੇ ਸਨ ਉਹਨਾਂ ਕੋਲ ਕੇਵਲ 18 ਕੁ ਦਿਨ ਦਾ ਸਮਾਂ ਸੀ ਪਰ ਉਹਨਾਂ ਨੂੰ ਵਾਪਸ ਕਿਉਂਕਿ ਉਹਨਾਂ ਦੇ ਟੂਰ ਦਾ ਨਿਯਤ ਕੀਤਾ ਹੋਇਆ ਸਮਾਂ ਪੂਰਾ ਹੋ ਚੁੱਕਾ ਸੀ ਵਾਪਸ ਪੰਜਾਬ ਜਾਣਾ ਪੈਣਾ ਸੀ ਇਸ ਕਰਕੇ ਦਸਰਿਆਂ ਦੇ ਜਥੇ ਨੂੰ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਤੁਹਾਡੇ ਦਰਸ਼ਨ ਕੀਤੇ ਨੇ ਕੱਲ੍ਹ ਤੋਂ ਆਪ ਸੰਗਤ ਦੀ ਸੇਵਾ ਵਿੱਚ ਪੰਥ ਦਾ ਬੜਾ ਚੜ੍ਹਦੀ ਕਲਾ ਵਾਲਾ ਢਾਡੀ ਜਥਾ ਭਾਈ ਬਲਵੀਰ ਸਿੰਘ ਬਿਹਾਰੀਪੁਰ ਉਹ ਹਾਜ਼ਰ ਹੋਣਗੇ ਉਹ ਆਪ ਜੀ ਨੂੰ ਸਿੱਖ ਇਤਿਹਾਸ ਗੁਰ ਇਤਿਹਾਸ ਦੀਆਂ ਮਹਾਨ ਗਾਥਾਵਾਂ ਸਰਵਣ ਕਰਵਾਉਣਗੇ ਦਸਰਿਆਂ ਪਾਸੋਂ ਹੋਈਆਂ ਭੁੱਲਾਂ ਦੀ ਆਪ ਸੰਗਤ ਖਿਮਾ ਬਖਸ਼ਣ ਯੋਗ ਹੋ ਔਰ ਅਸੀਸ ਦੇਣੀ ਕਿ ਇਸੇ ਤਰ੍ਹਾਂ ਆਪ ਸੰਗਤ ਦੀ ਸੇਵਾ ਕਰਦੇ ਰਹਿ ਸਕੀਏ ਹੁਣ ਆਓ ਭਾਈ ਸਾਹਿਬ ਹੋਰਾਂ ਪਾਸੋਂ ਆਨੰਦ ਸਾਹਿਬ ਜੀ ਦਾ ਪਾਠ ਸਰਵਣ ਕਰੀਏ ਔਰ ਆਪ ਜੀ ਨੂੰ ਪਹਿਲਾਂ ਵੀ ਬੇਨਤੀਆਂ ਕੀਤੀਆਂ ਗਈਆਂ ਨੇ ਕਿ 6 ਅਤੇ 7 ਸਤੰਬਰ ਨੂੰ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਜੀ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਨੇ ਦੋਨੋਂ ਦਿਨ ਪਹੁੰਚ ਕੇ ਆਪ ਜੀ ਨੇ ਲਾਹੇ ਪ੍ਰਾਪਤ ਕਰਨੇ ਔਰ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਵਿੱਚ ਜੋ ਹਰ ਸਾਲ ਸ਼ਬਦ ਚੌਂਕੀ ਹੁੰਦੀ ਹੈ ਸ਼ਾਮ ਦੇ ਵਕਤ ਉਹ ਸ਼ਬਦ ਚੌਂਕੀ ਵੀ 8 ਸਤੰਬਰ ਤੋਂ ਆਰੰਭ ਹੋਵੇਗੀ 5 ਦਿਨ ਸ਼ਬਦ ਚੌਂਕੀ ਚੱਲੇਗੀ ਔਰ ਨਾਲ ਹੀ 10 ਸਤੰਬਰ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਖੰਡ ਪਾਠ ਮੁੱਖ ਦਰਬਾਰ ਹਾਲ ਵਿੱਚ ਜਿੱਥੇ ਆਪ ਜੀ ਬੈਠ ਕੇ ਸਤਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ ਇੱਥੇ ਆਰੰਭ ਹੋਣਗੇ ਜਿਨ੍ਹਾਂ ਦੇ 12 ਸਤੰਬਰ ਨੂੰ ਭੋਗ ਪੈਣਗੇ ਆਪ ਜੀ ਨੇ ਸਾਰੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਔਰ ਗੁਰੂ ਪਾਤਸ਼ਾਹ ਜੀ ਦੀ ਅਸੀਸ ਦੇ ਪਾਤਰ ਬਣਨਾ ਹੋਈਆਂ ਭੁੱਲਾਂ ਲਈ ਖਿਮਾ ਜਾਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਅਣ ਡਿੱਠ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ

ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ, ਧੰਨ ਹੋ ਕਲਗੀਧਰ ਜੋ ਜੀ ਪ੍ਰੀਤਮ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ, ਧੰਨ ਹੋ ਦੀਨ ਦੁਨੀ ਕੇਵਾਲੀ ਪਤਿਤ ਪਾਵਨ ਭਗਤ ਵਸ਼ਲ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕੇ ਇਸ ਸਮੇਂ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ। ਆਪ ਜੀ ਕੇ ਦਰੋਂ ਘਰੋਂ ਵਰੋਸਾਏ ਹੋਏ ਸਮੂਹ ਰਾਗੀ ਢਾਡੀ ਕਥਾਵਾਚਕ ਸਿੰਘਾਂ ਨੇ ਆਪ ਜੀ ਕਾ ਜਸ ਗਾਇਨ ਕੀਤਾ ਹੈ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਬਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਮਿਹਰ ਕਰੋ ਮਿਹਰਬਾਨ ਜੀ, ਆਪ ਜੀ ਕੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਕਰੁਣਾ ਨਿਧਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰ

ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਜਣਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਓਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੀ ਕਵਣ ਸੁਮਾਰ ਸੰਬਤ ਸਾਹਾ ਲੇਖਿਆ ਮਿਲ ਕਰ ਪਾਵਹੋ ਤੇਲ ਦੇਹੋ ਸਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਸੰਭਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਕਮਡਾਈ ਤੋਏ ਰਹਾਉ ਵਿਸੋਏ ਚਸੀਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤਾ ਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੁਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ

ਹਰ ਚਰਨ ਕਵਲ ਮੁਕਰੰਦ ਲੋਭ ਤਮਨੋ ਅਨੰਦਨ ਮੋਹੇ ਆਹੀ ਪਿਆਸ ਕਿਰਪਾ ਜਲ ਦੇਹੇ ਨਾਨਕ ਸਾਰੰਗ ਕੋ ਹੋਏ ਜਾ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਕੁਰਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਢਨ ਦੌਤ ਪੁਨ ਵੱਡਾ ਹੈ ਰਹਾ ਸਾਕਤ ਹਰ ਰਾ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚੱਲ ਹੈ ਇੰਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਭਵ ਕੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕਾਂਡ ਪ੍ਰਹਿ ਮੰਡਾ ਹੈ ਹਮ

ਖੜ ਚਲੋ ਹਰ ਲਾਹ ਆ ਗਏ ਬਸਨ ਸੁਹੇਲਾ ਔਦ ਘਟੈ ਦਿਨ ਸੁਰੈਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾ ਇਹੋ ਸੰਸਾਰ ਵਿਕਾਰ।

ਕਹੋ ਨਾਨਕ ਸਭ ਤੇਰੀ ਵਡਿਆਈ, ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਪਾਤਸ਼ਾਹ ਦਸਮੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰੇ ਅਮਰਦਾਸ ਰਾਮਦਾਸ ਹੋਇ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਕਰਨੋ ਨੇ ਦਿਆ ਵੈ ਧਾਈ, ਸਭ ਥਾਈ ਹੁਣਾਂ ਜੀ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਅੰਮ੍ਰਿਤ ਕੇ ਦਾਤੇ ਪੰਥ ਦੇ ਬਾਲੀ ਸਰਬੰਸ ਦਾਨੀ, ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਸਭ ਥਾਈ ਹੁਣਾਂ ਜੀ ਸਹਾਇ। ਦਸਾਂ ਪਾਤਸ਼ਾਹਾਂ ਕੀ ਆਤਮ ਜੋਤ, ਜਾਦੀ ਜੋਤ, ਪਰਮੇਸ਼ੁਰ ਦਾ ਹਿਰਦਾ ਸਭ ਰੂਪ, ਜਾਰਾ ਜੋਰ ਹਾਜ਼ਰਾ ਹਜ਼ੂਰ, ਸਰਵ ਕਲਾ ਭਰਪੂਰ ਨਾਮ ਬਣੀ ਕੇ ਬੋਇਤ, ਕਾਲਜੂ ਕੇ ਜਹਾਜ ਹਲਤ ਪਲਤ ਕੇ ਰੱਖਿਆ, ਲੋਹ ਪਲੋ ਦੇ ਸਹਾਇਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਦਰਗੇ, ਬੋਲੋ ਜੀ। ਹੇ ਨਿਮਾਣਿਆਂ ਦੇ ਮਾਂ, ਨਿਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਓ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਭਾਈ ਸਾਹਿਬ ਭਾਈ ਹਰਦਰਸ਼ਨ ਸਿੰਘ, ਜਿਨ੍ਹਾਂ ਨੂੰ ਆਪਣੀ ਨਵੀਂ ਮਸ਼ੀਨਰੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਕਿਰਪਾ ਕਰਨੀ ਨਵੀਂ ਮਸ਼ੀਨਰੀ ਉੱਤੇ ਮੇਰ ਪਦੇ ਆਤ ਰੱਖਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁਕਾਨ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਦਰੋਂ ਘਰੋਂ ਅੰਮ੍ਰਿਤ ਵੇਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ। ਪਿਤਾ ਜੀ, ਆਪ ਜੀਆਂ ਦਾ ਕੋਟਾਨਕੋਟ ਸ਼ੁਕਰ ਹੈ, ਕੋਟਾਨਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤ ਤੇ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ। ਸ਼ੇਸ਼ਾ ਜੀਓ, ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ, 16 ਸਾਲ ਦੇ ਜਾਪ ਹੋਏ, ਸੇਵਾ ਨਿਭਾਉਂਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ, ਕਿਰਪਾ ਕਰਕੇ ਬਖਸ਼ ਲੈਣਾ, ਬਖਸ਼ ਲੈਣਾ। 4 ਪੈਦੇ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ, 4 ਪੈ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ, ਅੰਮ੍ਰਿਤ ਵੇਲੇ ਦਾ ਜਾਗਣਾ, ਪ੍ਰੇਮਾ ਭਗਤੀ ਅੰਤਰ ਆਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ, ਕਿਰਪਾ ਕਰੋ, ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ, ਸੁੱਖ ਹੋਵੇ, ਤੇਰਾ ਹੀ ਨਾਮ ਚਿੱਤਾ ਹੋਵੇ, ਨਾਨਕ ਨਾਮ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ।

ਪਾਤਿ ਸਾਹੁ। ਸੁਣਿਆ ਅੰਧੇ ਪਾਵਹਿ ਰਾਹੁ, ਸੁਣਿਆ ਹਾਥ ਹੋਵੈ ਅਸਗਾਹੁ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਾਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੋਹਿ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਨੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕਿਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਮਨ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਨ ਸੁਵਾਲੇ ਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲੱਖ ਦਰੀਆਉ। ਕੁਦਰਤ ਕਮਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵਲਾਏ ਤਾਰ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਾਲ ਵੱਢ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ। ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋਹ। ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ। ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ। ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਜਿਵ ਫੁਰਮਾਏ ਤਿਵ ਤਿਵ ਪਾਹੇ, ਜੇ ਤਾ ਕੀਤਾ ਤੇ ਤਾ ਨਾਉ। ਵਿਨ ਨਾਵੈ ਨਾਹੀ ਕੋ ਥਾਉ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋ ਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ।

ਏਕੋ ਵੇਸ ਇੱਕ ਦੂਜੀ ਬਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏ ਤੋ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਘਾੜਤ ਘੜੀਐ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕਿਤੇ ਕਿਤੇ ਧੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤ ਸਾਹਿਬ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ
अमितोज कहिजै कोट इंदर इंदरान साहे साहान गनिजै त्रिभवन महीप सुर नर असुर नेत नेत बन त्रिन कहत त्वै सर्ब नाम कथै कवन कर्म नाम बरनत सुमत पुजंग प्रयात छंद नमस्तवं अकाले नमस्तवं कृपाले नमस्तं अरूपे नमस्तं अनूपे नमस्तं अपेखे नमस्तं अलेखे नमस्तं अकाये नमस्तं अजाये नमस्तं अगंजे नमस्तं अपंजे नमस्तं अनामे नमस्तं अठामे नमस्तं अकर्मं नमस्तं अतर्मं नमस्तं अनामं नमस्तं अतामं नमस्तं अजीते नमस्तं अपीते नमस्तं अबाहे नमस्तं अटाहे नमस्तं अनिले नमस्तं अनादे नमस्तं अछेदे नमस्तं अगादे नमस्तं अगंजे नमस्तं अपंजे नमस्तं उदारे नमस्तं अपारे नमस्तं सो एकाय नमस्तं अनेकाय नमस्तं अपूते नमस्तं अजूपे नमस्तं निरकर्मे नमस्तं निरपरमे नमस्तं निर्देशे नमस्तं निरपेशे नमस्तं निरनामे नमस्तं निरकामे नमस्तं निरताते नमस्तं निरकाते नमस्तं निर्दूते नमस्तं अपूते नमस्तं अलोके नमस्तं अशोके नमस्तं निरतापे नमस्तं अथापे नमस्तं त्रिमाने नमस्तं निदाने नमस्तं अगाहे नमस्तं अबाहे नमस्तं त्रिवर्गे नमस्तं असर्गे नमस्तं परभोगे नमस्तं सुजोगे नमस्तं अरंगे नमस्तं अपंगे नमस्तं अगम्ये नमस्तस्तरम्ये नमस्तं जलाश्रे नमस्तं निराश्रे नमस्तं अजाते नमस्तं अपाते नमस्तं अमजबे नमस्तस्त अजबे अदेशं अदेशे नमस्तं अपेशे नमस्तं निरतामे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देवाय नमस्तं अपेवाय नमस्तं अजन्मे नमस्तं सोबन्मे नमो सर्वगौणे नमो सर्वभौणे नमो सर्वरंगे नमो सर्वपंगे नमो काल काले नमस्तस्त दयाले नमस्तं अबरणे नमस्तं अमरणे नमस्तं जरारंग नमस्तं कृतारंग नमो सर्वतंधे नमोस्त अबंधे नमस्तं निरसाके नमस्तं निर्बाके नमस्तं रहीमे नमस्तं करीमे नमस्तं अनंते नमस्तं महंते नमस्तस्तरागे नमस्तं सुहागे नमो सर्वसोखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद त्वय प्रसाद अरूप हैं अनूप हैं अजू हैं अपू हैं अलेख हैं अपेख हैं अनाम हैं अकाम हैं अते हैं अपे हैं अजीत हैं अपीत हैं त्रिमान है निदान है त्रिवर्ग है असर्ग है अनिल है अनाद है अजे है अजाद है अजन्म है अबरण है अपूत है अपर्ण है अगंज है अपंज है अचूज है अचंज है अमीक है रफीक है अतंध है अबंध है निर्बूज है असूज है अकाल है अजाल है अल्लाह है अजाह है अनंत है महंत है अलीक है निरसरीक है निरलंब है असंभ है अगम है अजम है अपूत है अछूत है अलोक है अशोक है अकर्म है अपर्म है अजीत है अपीत है अबाह है अगाह है अमान है निदान है अनेक है फिर एक है पुजंग प्रयात छंद नमो सर्व माने समस्ते निदाने नमो देव देवे अपेखी अपेवे नमो काल काले नमो सर्व पाले नमो सर्व गौणे नमो सर्व पौणे अनंगी अनाथे निरसंगी परमाथे नमो भान भाने नमो मान माने नमो चंद्र चंद्रे नमो भान भाने
नमो गीत गीते नमो तान ताने नमो निरत निरते नमो नाद नादे नमो पान पाने नमो बाद बादे अनंगी अनामे समस्ति स्वरूपे परभंगी परमाथे समस्ति बेभूते कलंकं बिना ने कलंकी स्वरूपे नमो राज राजेश्वरं परम रूपे नमो जोग जोगेश्वरं परम सिद्धे नमो राज राजेश्वरं परम वृद्धे नमो शस्त्र पाने नमो अस्त्र माने नमो परम ज्ञाता नमो लोकमाता अपेखी अपरमी अपोगी अपुगते नमो जोग जोगेश्वरं परम जुगते नमो नेत नारायणे क्रूर कर्मे नमो प्रेत अप्रेत देवेशो धर्मे नमो रोग हरता नमो राग रूपे नमो साह साहं नमो भूप भूपे नमो दान दाने नमो मान माने नमो रोग रोगे नमस्तं इसनानं नमो मंत्र मंत्रं नमो जंतर जंतरं नमो इष्ट इष्टे नमो तंत्र तंत्रं सदा सचदानंद सर्वं परणासी अनूपे अरूपे समस्तुल निवासी सदा सिद्ध दा बुद्ध दा बृद्ध करता अदो उर्द अर्दं अगं ओग हरता परम परम परमेश्वरं प्रोच पालं सदा सर्वदा सिद्ध दाता दयालं अचेदी अपेदी अनामं अकामं समस्तो पराजी समस्तस्त तामं तेरा जोर चाचरी शांद जले हैं थले हैं अपीत हैं अपेय हैं प्रभु हैं अजू हैं अदेश हैं अपेश हैं पुजंग पर्यात छंद अगाधे अबाधे आनंदी स्वरूपे नमो सर्व माने समस्ति निदाने नमस्तवं निरनाथे नमस्तवं परमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्व देशे नमो सर्व पेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो शोक शोके नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व जंत्रं नमो सर्व दृश्यं नमो सर्व कृसं नमो सर्व रंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं परणासी सदा सर्वदा रिद्ध सिद्धं निवासी चरपट छांद त्वय प्रसाद अमृत कर्मे अमृत धर्मे अखल

ਸਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀ ਆਹੋ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹੁ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ

0: वाहिगुरु जी की फतह है। श्री भगवती जी सहाय वार श्री भगवती जी की पातशाही दसवीं प्रथम भगवती सिमर कै गुर नानक लई त्याए फिर अंगद गुर ते अमरदास रामदासै हुई सहाय अर्जन हर गोबिंद नो सिमराओ श्री हर राय श्री हर कृष्ण त्याई जिस डिठै सब दुख जाए तेग बहादुर सिमरिया घर नाओ निध आवै ताए सब थाई हुई सहाय दसवें पातशाह साहिब श्री गुरु गोबिंद सिंह जी महाराज सब थाई हुई सहाय दसां पातशाहियां दी आत्मिक जोत श्री गुरु ग्रंथ साहिब जी दे पाठ दीदार दा ध्यान धर के बोलो जी
1: वाहे गुरु।
0: पंजा प्यारियां चौहा साहिब जादियां चाली मुक्तियां हठियां जपियां तपियां जिन्हां नाम जपिया वंड छकिया देख चलाई तेग वाही देख के अन दिठ कीता तिन्हां प्यारियां सच्यारियां दी पवित्र कमाई दा ध्यान धर के बोलो जी
1: वाहे गुरु।
0: जिन्हां सिंघां सिंघणियां ने धर्म हेत सीस दिते बंद बंद कटाए खोपरियां लुहाइयां चरखड़ियां ते चढ़े आरियां नाल चिराए गए गुरद्वारियां दी सेवा लई कुर्बानियां कीतियां धर्म नहीं हारिया सिखी केसां सुवासां नाल निभाही तिन्हां समूह शहीदां सिंघां दी पवित्र कमाई दा ध्यान धर के बोलो जी
1: वाहे गुरु।
0: पंजा तख्तां सरबत गुरद्वारियां दा ध्यान धर के बोलो जी
1: वाहे गुरु।
0: प्रथमे सरबत खालसा जी की अरदास है जी सरबत खालसा जी को वाहिगुरु वाहिगुरु वाहिगुरु चित आवे चित आवन का सदका सर्ब सुख होवै जहां जहां खालसा जी साहिब तहां तहां रच्छिया रियायत देग तेग फतह बिरद की पैज पंथ की जीत श्री साहिब जी सहाय खालसा जी के बोल बाले बोलो जी
1: वाहे गुरु।
0: बख्शो जी सिखा नू सिखी दान केस दान रहत दान विवेक दान विसाह दान पुरुषा दान दाना सिर दान नाम दान श्री अमृतसर जी दे दर्शन इशनान चौंकियां झंडे बुंगे जुगो जुग अटल धर्म का जयकार बोलो जी
1: वाहे गुरु।
0: आप जी दे सिखां दा मान नीवा मत उच्चे मत पत दा राखा आप वाहिगुरु हे अकाल पुरख अपने पंथ दे सदा सहाई दातार जियो समूह गुरद्वारियां गुरधामां जिन्हां तों पंथ नूं विछोड़िया गया है ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੁੱਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਪਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ।

ਮਹੱਲਾ ਪੰਜਵਾ ਉਮ ਕਿਉ ਹੀਓ

खोलियो कपाट ता मन ठहराई।

ਸਲ ਦਿਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਧ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪਹੁੰਚੋ ਸਰਬ ਬਿਲਾ ਮੁਖ ਪਾਵੋ।

Hüva, hüva, hüva, hüva.

0: ਜਾਚਿਕਾ ਕਿਆ ਤਕ ਮਹਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ ਲੱਖ ਨਾ ਪ੍ਰਵਾਣ,

0: ਬੇਅੰਤ ਹੀ ਸੰਗਤਾਂ ਨੇ ਕਦਮ ਕਦਮ ਚੱਲ ਕੇ ਰੁਝੇਵਿਆਂ ਭਰੀ ਜ਼ਿੰਦਗੀ ਚੋਂ ਸਮੇਂ ਚੋਂ ਸਮਾਂ ਕੱਢ ਕੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੋਏ ਨੇ। ਔਰ ਜਿਵੇਂ ਜਿਵੇਂ ਸਤਿਗੁਰਾਂ ਨੇ ਸੁਭਾਗਾ ਸਮਾਂ ਬਖਸ਼ਿਆ ਹੈ ਤਿਵੇਂ ਤਿਵੇਂ ਯਤਨ ਕਰਦੇ ਨੇ। ਕਬੀਰ ਏਕ ਘੜੀ ਆਦਿ ਘੜੀ ਆਦਿ ਹੂੰ ਤੇ ਆਦਿ ਭਗਤਨ ਸੇਤੀ ਗੋ ਸਟੇ ਜੋ ਕੀਨੋ ਸੋ ਲਾਭ। ਕਿਉਂਕਿ ਰੁਝੇਵਿਆਂ ਭਰੀ ਜ਼ਿੰਦਗੀ ਹੈ, ਕਾਰੋਬਾਰ ਤਾਂ ਮੁੱਕਦੇ ਨਹੀਂ ਹੈ, ਪਰ ਇੱਕ ਗੱਲ ਜ਼ਰੂਰ ਹੈ, ਸਵਾਸ ਮੁੱਕਦੇ ਜਾਂਦੇ ਨੇ। ਕਾਰੋਬਾਰ ਕਦੇ ਨਹੀਂ ਮੁੱਕਦੇ, ਕਦੇ ਕਹੇ ਵੀ ਮੁੱਕ ਜਾਣਗੇ, ਸਮਾਪਤ ਹੋ ਜਾਣਗੇ, ਬਿਲਕੁਲ ਵੀ ਨਹੀਂ ਹੈ। ਪਰ ਜ਼ਿੰਦਗੀ ਦੇ ਸਵਾਸ ਜਿਹੜੇ ਨੇ ਉਹ ਮੁੱਕਦੇ ਜਾ ਰਹੇ ਨੇ, ਤੁਰੇ ਜਾ ਰਹੇ ਨੇ, ਪਤਾ ਹੀ ਨਹੀਂ ਲੱਗਦਾ ਜ਼ਿੰਦਗੀ ਕਿਵੇਂ ਲੰਘ ਜਾਂਦੀ ਹੈ। ਪਰ ਜਿਹੜੀਆਂ ਘੜੀਆਂ, ਜਿਹੜੇ ਮਿੰਟ ਸਕਿੰਟ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਰਗਾਹ ਵਿੱਚ ਜੁੜ ਕੇ ਅੰਮ੍ਰਿਤ ਬਾਣੀ ਸਰਵਣ ਕਰ ਲਈ, ਸੰਗਤ ਕਰ ਲਈ, ਰਸਨਾ ਤੋਂ ਗੱਜ ਕੇ ਕਹਿ ਦਿੱਤਾ ਸਤਨਾਮ ਸ਼੍ਰੀ, ਸਮਝ ਲਓ ਸਵਾਸ ਗੁਰੂ ਦੇ ਲਿਖੇ ਲੱਗ ਗਿਆ, ਕਬੂਲ ਹੋ ਗਿਆ ਹੈ। ਨਹੀਂ ਤਾਂ ਇਉਂ ਹੁੰਦਾ ਹੈ, ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ, ਸਮ ਲੇਖਾ ਰੱਬ ਮਗੇਸੀਆ, ਤੂੰ ਆਵੋ ਕੇਰੇ ਕੰਮ, ਕਿਸ ਕੰਮ ਵਾਸਤੇ ਪਈ ਆਇਆ ਸੀ। ਚਾਰ ਪੈਰ ਦਿਨ ਦੇ ਆ ਗਏ ਨੇ, ਸ਼ੁਰੂ ਹੋ ਗਏ ਨੇ, ਬਸ ਕੰਮਾਂ ਕਾਰਾਂ ਵਿੱਚ ਕਰਨੇ ਜ਼ਰੂਰੀ ਹੈ, ਕਿਰਤ ਕਰਨੀ ਜ਼ਰੂਰੀ ਹੈ। ਪਰ ਕਿਰਤ ਕਰਦਿਆਂ ਕਰਦਿਆਂ ਸੁਰਤ ਜਿਹੜੀ ਹੈ ਉਹ ਸ਼ਬਦ ਵਿੱਚ ਟਿੱਕੀ ਰਵੇ, ਜਿਹਨੂੰ ਮਹਾਰਾਜ ਕਹਿੰਦੇ ਊੜੈ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ। ਸਿਮਰਨ ਕਰੇ, ਅੰਦਰ ਸਿਮਰਨ ਚੱਲਦਾ ਰਵੇ, ਯਾਦ ਗੁਰੂ ਦੀ ਬਣੀ ਰਵੇ। ਨਹੀਂ ਤਾਂ ਬਹੁਤੀ ਵਾਰ ਇਹ ਹੁੰਦਾ, ਚਾਰ ਪੈਰ ਦਿਨ ਦੇ ਜਿਹੜੇ ਨੇ ਉਹ ਖਾ ਪੀ ਕੇ ਖੇਡ ਮਲ ਕੇ ਗੁਜ਼ਾਰ ਦਿੱਤੇ ਨੇ, ਰਾਤ ਦੇ ਚਾਰ ਪੈਰ ਉਹ ਘੁਰਾੜੇ ਮਾਰ ਕੇ ਗੁਜ਼ਾਰ ਦਿੱਤੇ। ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ, ਤਿੱਗ ਤਿੰਨਾਂ ਦਾ ਜੀਵਿਆ ਜੰਨਾ ਵਿਡਾਣੀ ਆਸ। ਚਾਰ ਪੈਰ ਰਾਤ ਦੇ ਸ਼ੁਰੂ ਹੋਏ ਸੀ, ਲੰਮੀਆਂ ਰਾਤਾਂ ਗੁਜ਼ਰ ਗਈਆਂ ਨੇ, ਜਾਗ ਹੀ ਨਹੀਂ ਆਈ। ਕਬੀਰ ਸਾਹਿਬ ਜੀ ਨੇ ਤਾਂ ਹੀ ਇਹ ਬਚਨ ਸਾਨੂੰ ਬਖਸ਼ੇ ਸਨ, ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ। ਕਬੀਰ ਸੂਤਾ ਕਿਆ ਕਰਹਿ, ਉੱਠ ਕੇ ਨਾ ਜਪੈ ਮੁਰਾਰ। ਵੱਡਿਆਂ ਭਾਗਾਂ ਵਾਲਿਓ, ਕਦਮ ਕਦਮ ਚੱਲ ਕੇ ਆ ਗਏ ਹੋ, ਨਹੀਂ ਤਾਂ ਚੇਤਾ ਰੱਖੀਏ, ਇੱਕ ਦਿਨ ਸੋਵਣ ਹੋਏਗੋ ਲਾਂਬੇ ਗੌਂਡ ਪਸਾਰ। ਕਬੀਰ ਸੂਤਾ ਕਿਆ ਕਰਹਿ, ਬੈਠਾ ਰਹੋ ਅਰਜਾਗ। ਕਈ ਵਾਰ ਬੰਦਾ ਕਹਿੰਦਾ ਜੀ ਮੈਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦਾ ਹਾਂ, ਜਾਂ ਮੈਂ ਗੁਰੂ ਕੀ ਅੰਮ੍ਰਿਤ ਬਾਣੀ ਦਾ ਅਭਿਆਸ ਕਰ ਰਿਹਾ, ਮੂਲ ਮੰਤਰ ਦਾ ਜਾਪ ਕਰਦਾ, ਪਰ ਮੇਰਾ ਮਨ ਨਹੀਂ ਜੁੜਦਾ। ਤਾਂ ਕਬੀਰ ਸਾਹਿਬ ਜੀ ਕਹਿੰਦੇ ਤੂੰ ਬੈਠ ਕੇ ਜਾਗ ਕਰਕੇ ਜਿਵੇਂ ਕਿਵੇਂ ਤੂੰ ਗੁਰੂ ਨਾਲ ਜੁੜਦਾ ਚੱਲ, ਅਗਰ ਮਨ ਦੀ ਇਕਾਗਰਤਾ ਨਹੀਂ ਬਣੀ ਤਾਂ ਤੇਰਾ ਜੀਵਨ ਜਿਹੜਾ ਗੁਰੂ ਦੇ ਦਰ ਤੇ ਕਬੂਲ ਹੋ ਰਿਹਾ, ਕਿਉਂਕਿ ਮਨ ਤਾਂ ਸਹਿਜੇ ਸਹਿਜੇ ਟਿਕਣਾ ਹੈ ਨਾ, ਇੱਕਦਮ ਤੇ ਟਿਕਣ ਦੀ ਬਾਤ ਕੋਈ ਨਹੀਂ ਹੈ। ਇਹ ਤੇ ਚੱਲਦਿਆਂ ਚੱਲਦਿਆਂ ਜਿਹਨੂੰ ਕਹਿੰਦੇ ਨੇ ਏਕ ਚੇਤ ਇੱਕ ਛਿਣ ਜਿਣ ਧਿਆਇਓ, ਕਾਲ ਫਾਸ ਕੇ ਬੀਚ ਨਾ, ਉਹ ਛਿਣ ਲੈਣ ਵਾਸਤੇ, ਉਹ ਛਿਣ ਜਿਹੜੀ ਲੈਣ ਵਾਸਤੇ ਸਾਨੂੰ ਲਗਾਤਾਰ ਗੁਰੂ ਸ਼ਬਦ ਦਾ ਅਭਿਆਸ ਕਰਨਾ ਪਵੇਗਾ, ਤਾਂ ਉਹ ਛਿਣ ਆਉਣੀ ਹੈ, ਵਰਨਾ ਐਵੇਂ ਉਹ ਛਿਣ ਥੋੜੀ ਆ ਜਾਂਦੀ ਹੈ ਕਿਤੇ, ਵੀ ਉਹ ਛਿਣ ਜਿਹੜੀ ਆ ਗਈ ਜੀ ਚਿੱਤ ਟਿਕ ਗਿਆ ਨਾ, ਉਹ ਚਿੱਤ ਟਿਕਾਉਣ ਵਾਸਤੇ ਬਾਰੰਬਾਰ ਗੁਰੂ ਦੇ ਜਾਪ ਨੂੰ ਜਪਣਾ ਪਵੇਗਾ, ਬਾਰੰਬਾਰ। ਹਾਂਜੀ ਬਾਰੰਬਾਰ, ਹਾਂਜੀ ਬਾਰੰਬਾਰ, ਬਾਰ ਪ੍ਰਭ ਜਪੀਐ, ਤਿੰਨ ਵਾਰ ਬੋਲ ਆ ਗਏ ਨੇ, ਕਹਿੰਦੇ ਦੁਬਾਰਾ ਦੁਬਾਰਾ ਦੁਬਾਰਾ ਦੁਬਾਰਾ ਚੱਲਦੇ ਚੱਲੋ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਿਪਤੀ। ਜਦੋਂ ਅੰਮ੍ਰਿਤ ਦਾ ਰਸ ਆ ਜਾਵੇਗਾ ਅੰਦਰ, ਤ੍ਰਿਪਤੀ ਹੋ ਜਾਵੇਗੀ। ਕਬੀਰ ਸੂਤਾ ਕਿਆ ਕਰਹਿ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਬੀਸ਼ੁਰਾ, ਤਾਂ ਹੀ ਕਹਿ ਸੰਗ ਲਾਗ। ਕਬੀਰ ਸੂਤਾ ਕਿਆ ਕਰਹਿ, ਜਾਗ ਰੋਏ ਪੈ ਦੁੱਖ, ਜਾ ਕਾ ਬਾਸਾ ਗੋਰ ਮੈਂ, ਸੋ ਕਿਉਂ ਸੋਵੈ ਸੁਖ। ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਅਪਾਰ ਕਿਰਪਾ ਹੈ, ਦੂਰੋਂ ਨੇੜਿਓ ਕਦਮ ਕਦਮ ਚੱਲ ਕੇ ਰੋਜ਼ਾਨਾ ਦੇ ਤੁਸੀਂ ਨੇਮੀ ਪ੍ਰੇਮੀ ਹੋ, ਗੁਰੂ ਦਰਬਾਰ ਵਿੱਚ ਪਹੁੰਚਣ ਵਾਲੀਆਂ ਬਖਸ਼ੀਆਂ ਹੋਈਆਂ ਰੂਹਾਂ ਗੁਰੂ ਕੀ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਦੀਆਂ ਨੇ, ਗੁਰੂ ਕਿਰਪਾ ਹੈ ਜੀ। ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ, ਭਲੋ ਭਲੋ ਰੇ ਕੀਰਤਨੀਆ, ਅੰਮ੍ਰਿਤ ਬਾਣੀ ਆਸਾ ਜੀ ਕੀ ਵਾਰ ਦੇ ਕੀਰਤਨ ਆਪ ਜੀਆਂ ਨੂੰ ਸਰਵਣ ਕਰਵਾ ਗਏ ਨੇ। ਗੁਰੂ ਘਰ ਦੇ ਨੇਮ ਮੁਤਾਬਕ ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ। ਆਪ ਜੀ ਵਿਦਵਾਨਾਂ ਪੁਰਸ਼ਾਂ ਪਾਸੋਂ ਗੁਰਮੁਖਾਂ ਪਾਸੋਂ ਲੜੀਵਾਰ ਕਥਾ ਰੋਜ਼ਾਨਾ ਸਰਵਣ ਕਰਦੇ ਆ ਰਹੇ ਹੋ। ਛੇਵੀਂ ਅਸ਼ਟਪਦੀ ਸੁਖਮਨੀ ਸਾਹਿਬ ਜੀ ਦੀ ਪ੍ਰਾਰੰਭ ਹੈ ਔਰ ਪੰਜ ਪੌੜੀਆਂ ਜਿਹੜੀਆਂ ਨੇ ਉਹ ਗੁਰੂ ਪਿਆਰੇ ਗੁਰੂ ਸਵਾਰੇ ਗੁਰਮੁਖਾਂ ਨੇ ਆਪ ਜੀਆਂ ਨੂੰ ਬਹੁਤ ਪਿਆਰ ਵਿੱਚ ਸਰਵਣ ਕਰਵਾਈਆਂ ਨੇ। ਬਾਣੀ ਅਥਾਹ ਸਮੁੰਦਰ ਹੈ ਜੀ, ਬਾਣੀ ਬਿਰਲੋ ਵਿਚਾਰ ਸੇ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੇ ਨਿਜ ਘਰ ਵਸ ਹੋਏ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਣ ਆਏ। ਮਨ ਰੇ ਸਦਾ ਆਨੰਦ ਗੁਣ ਗਾਏ, ਸੱਚੀ ਬਾਣੀ ਹਰ ਪਾਈਏ ਹਰ ਸਿਉ ਰਹਿ ਸਮਾਏ। ਗੁਰੂ ਬਾਬਾ ਜੀ ਦੇ ਅੰਮ੍ਰਿਤ ਵਾਚਾ ਨੇ ਉਹ ਮੇਰਿਆ ਮਨਾ, ਸਦਾ ਗੁਰੂ ਦੀ ਬਾਣੀ ਨੂੰ ਪੜਿਆ ਕਰ, ਸਦਾ ਸੁਣਿਆ ਕਰ, ਸਦਾ ਸੁਣਿਆ ਕਰ, ਆਨੰਦ ਤੇਰੇ ਜੀਵਨ ਵਿੱਚ ਖੇੜਾ ਆ ਜਾਵੇਗਾ, ਤੇਰੇ ਜੀਵਨ ਦਾ ਆਨੰਦ ਆ ਜਾਵੇਗਾ। ਗੁਰਬਾਣੀ ਆਨੰਦ ਪ੍ਰਾਪਤ ਬਾਣੀ ਗੁਰੂ ਹੈ ਨਾ, ਜਿਸ ਮਿਲੇ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ। ਬਾਣੀ ਗੁਰੂ, ਗੁਰੂ ਹੈ ਬਾਣੀ, ਫਿਰ ਬਾਣੀ ਨਿਰੰਕਾਰ ਵੀ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਫਿਰ ਬਾਣੀ ਅੰਮ੍ਰਿਤ ਵੀ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਜਿੰਨੇ ਮਰਜ਼ੀ ਦ੍ਰਿਸ਼ਟਾਂਤ ਬਾਣੀ ਦੇ ਆਈ ਜਾਣੇ ਨੇ, ਬਾਣੀ ਅਥਾਹ ਸਮੁੰਦਰ ਹੈ। ਆਓ ਜੋ ਅੱਜ ਦਾ ਪਾਵਨ ਸ਼ਬਦ ਹੈ ਉਹਦੇ ਨਾਲ ਸਾਂਝ ਪਾਉਣ ਦਾ ਨਿਮਾਣ ਜਿਹਾ ਯਤਨ ਕਰੀਏ ਜੀ। ਜਿਹੇ ਪ੍ਰਸਾਦ ਸੁਣ ਹੈ ਕਰਨ ਰਾਦ, ਜਿਹੇ ਪ੍ਰਸਾਦ ਭੇਖੈ ਬਿਸਮਾਦ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾਲੂ ਦਾ ਤਾਰ ਜੀ ਦੇ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਸ ਦੀ ਕਿਰਪਾ ਦੁਆਰੇ, ਜਿਸ ਮੇਰੇ ਵਾਹਿਗੁਰੂ ਜੀ ਦੀ ਬਖਸ਼ਿਸ਼ ਦੁਆਰੇ ਸੁਣ ਹੈ ਕਰਨ ਨਾਦ। ਨਾਦ ਮੀਨਜ ਹੁੰਦਾ ਆਵਾਜ਼, ਸ਼ਬਦ। ਸੁਣ ਤੋਂ ਭਾਵ ਸੁਣਨਾ, ਕਰਨ ਤੋਂ ਭਾਵ ਕੰਨ, ਸਰੀਰ ਨੂੰ ਲੱਗੇ ਨੇ। ਪਰ ਗੁਰੂ ਸਵਾਰੀ ਸੰਗਤ ਜੀ ਥੋੜਾ ਜਿਹਾ ਇਹਦੀ ਗਹਿਰਾਈ ਵਿੱਚ ਜਾਣ ਦਾ ਗੁਰੂ ਸ਼ਬਦ ਦੁਆਰੇ ਯਤਨ ਕਰੀਏ। ਕੰਨ ਲਾਏ ਕਿੰਨੇ ਨੇ? ਮੇਰੇ ਵਾਹਿਗੁਰੂ ਜੀ ਨੇ ਮਾਤਾ ਜੀ ਦੇ ਖੇਤ ਵਿੱਚ। ਤੁਸੀਂ ਕਹੋ ਜੀ ਖੇਤ ਬੋਲ ਕਹਿ ਦਿੱਤਾ, ਭੱਟ ਸਾਹਿਬਾਨਾਂ ਦੇ ਬੋਲ ਨੇ, ਕਹਿੰਦੇ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ। ਰੰਚਕ ਰੇਤ ਖੇਤ ਤਨ ਨਿਰਮਤ ਰੰਚਕ, ਥੋੜਾ ਜਿਹਾ ਮੈਲਾ ਪਾਣੀ ਪਿਤਾ ਜੀ ਦਾ, ਜਿਹਨੂੰ ਕਹਿੰਦੇ ਨੇ ਪਾਨੀ ਮੈਲਾ ਮਾਟੀ ਗੋਰੀ, ਉਹ ਮੈਲਾ ਪਾਣੀ ਜਿਹੜਾ ਥੋੜਾ ਬਹੁਤਾ ਨਹੀਂ ਹੈ। ਰੰਚਕ ਰੇਤ, ਰੇਤ ਜਿੰਨਾ ਕਿਨਕਾ, ਛੋਟਾ ਜਿਹਾ ਰੇਤ ਦਾ ਕਿਨਕਾ ਕਿੰਨਾ ਕੁ ਹੁੰਦਾ ਜੇ? ਮੇਰੇ ਵਾਹਿਗੁਰੂ ਜੀ ਦੀ ਵਡਿਆਈ ਹੈ। ਦੇਖੋ ਕਿੱਡਾ ਸੋਹਣਾ ਨੌ ਬਰਨੌ ਸਰੀਰ ਜਿਹੜਾ ਹੈ ਮਾਤਾ ਜੀ ਦੇ, ਉਧਰ ਖੇਤ ਭਾਵ ਉਧਰ ਦੇ ਵਿੱਚ ਪੇਟ ਦੇ ਵਿੱਚ ਮੇਰੇ ਵਾਹਿਗੁਰੂ ਜੀ ਨੇ ਸਵਾਰ ਦਿੱਤਾ। ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ। ਖਾਣ ਪਾਣ ਸੋਧੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ। ਵਰਤਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ। ਰੇ ਗੁਣਹੀਨ ਦੀਨ ਮਾਇਆ ਕਿਰਮ ਸਿਮਰ ਸੁਆਮੀ। ਇੱਕ ਘਰੀ ਮੇਰੇ ਵਾਹਿਗੁਰੂ ਜੀ ਨੇ ਸਵਾਰਿਆ ਹੈ, ਚਲਦਿਆਂ ਚਲਦਿਆਂ ਚਲਦਿਆਂ ਜਨਮ ਹੋ ਗਿਆ ਹੈ, ਬਾਲਪਣਾ ਗੁਜ਼ਰ ਗਿਆ, ਸਰੀਰ ਨੂੰ ਸਵਾਰ ਦਿੱਤਾ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਬੜਾ ਪਿਆਰਾ ਲਿਖਿਆ ਜੇ, ਕਹਿੰਦੇ ਰਕਤ ਬਿੰਦ ਕਰ ਨਿਮਿਆ। ਕਿਵੇਂ ਇਹਨੂੰ ਸਾਜਿਆ ਹੈ? ਚਿੱਤਰ ਚਲਿੱਤਰ ਬਚਿੱਤਰ ਬਣਾਇਆ ਹਾਂਜੀ ਬਚਿੱਤਰ ਬਣਾਇਆ। ਜਿਵੇਂ ਕੋਈ ਕਾਰੀਗਰ ਜਦੋਂ ਮੂਰਤੀ ਉੱਕਰਦਾ ਨੂੰ ਕਹਿੰਦੇ ਜੀ ਚਿੱਤਰਕਾਰ ਹੈ, ਇਹਨੇ ਬਹੁਤ ਸੋਹਣੀ ਆ ਵੇਖੋ ਜੀ ਫੋਟੋ ਬਣਾਈ ਹੈ, ਸਰੂਪ ਬਣਾਇਆ, ਇਹ ਬੜਾ ਵਧੀਆ ਚਿੱਤਰਕਾਰ ਹੈ। ਪਰ ਤੁਸੀਂ ਇੱਕ ਗੱਲ ਹੈਰਾਨ ਹੋ ਜਾਓਗੇ, ਚਿੱਤਰਕਾਰ ਨੇ ਚਿੱਤਰਤਾਰੀ ਉਲੀਕ ਦਿੱਤੀ ਹੈ, ਉਹ ਫੋਟੋ ਲਾ ਕੇ ਚਲਾ ਗਿਆ, ਪਰ ਸਾਨੂੰ ਇਹ ਨਹੀਂ ਪਤਾ ਵੀ ਚਿੱਤਰਕਾਰੀ ਕਿੰਨੇ ਕੀਤੀ ਹੈ। ਅਸੀਂ ਉਹ ਫੋਟੋ ਰੂਪ ਵੇਖ ਕੇ ਤਾਂ ਸਰੂਪ ਵਾਲੇ ਵੇਖ ਕੇ ਤੇ ਕਹਿ ਦਿੰਦੇ ਹਾਂ, ਜਿਵੇਂ ਚੌਂਕਾਂ ਵਿੱਚ ਬੁੱਤ ਲੱਗੇ ਹੁੰਦੇ ਨੇ ਉਹ ਬੁੱਤਾਂ ਉੱਤੇ ਬਹੁਤ ਸੋਹਣੀ ਕਾਰੀਗਰੀ ਕੀਤੀ, ਕਹਿੰਦੇ ਜੀ ਬੜਾ ਵਧੀਆ ਬੁੱਤ ਹੈ। ਪਰ ਇਹ ਨਹੀਂ ਪਤਾ ਵੀ ਬੁੱਤ ਬਣਾਇਆ ਕਿਸ ਨੇ ਹੈ, ਕਿਉਂਕਿ ਬਾਹਰਲਾ ਚਿੱਤਰਕਾਰ ਹੈ ਨਾ। ਪਰ ਜਿਹੜੀ ਸਰੀਰ ਦੀ ਚਿੱਤਰਕਾਰੀ ਮੇਰੇ ਪਰਮਾਤਮਾ ਨੇ ਕੀਤੀ ਹੈ,
1: ਜਿਹੜਾ ਸਰੀਰ ਦੀ ਚਿੱਤਰਕਾਰੀ ਕੀਤੀ ਹੈ ਰਚਿਆ ਹੈ ਇਸ ਚਿੱਤਰਕਾਰੀ ਨੂੰ ਸਾਜ ਕੇ ਤੇ ਇਹਦੇ ਵਿੱਚ ਹੀ ਬਹਿ ਗਿਆ ਜੇ। ਸਭ ਨੂੰ ਪਤਾ ਹੈ ਇਹੋ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਜਿਹੜੀ ਇਹ ਚਿੱਤਰਕਾਰੀ ਸਰੀਰ ਦੀ ਕੀਤੀ ਹੈ, ਕੋਠੜਾ ਬਣਾਇਆ ਜੇ, ਇਹ ਨੱਕ ਹੱਥ ਕੰਨ ਲਾਏ ਨੇ, ਅੱਜ ਬਚਨ ਆਏ ਨੇ, ਸੁਣੇ ਕਰਨ ਨਾਦ, ਇਹ ਸਾਰੀ ਦੀ ਸਾਰੀ ਚਿੱਤਰਕਾਰੀ ਕਰਕੇ ਮੇਰਾ ਵਾਹਿਗੁਰੂ ਇਹਦੇ ਵਿੱਚ ਹੀ ਸੁਭਾਵਾਨ ਹੋ ਗਿਆ। ਤੇ ਕੋਈ ਕਹਿ ਨਹੀਂ ਸਕਦਾ ਵੀ ਪਰਮਾਤਮਾ ਹੈ ਨਹੀਂ, ਇਹ ਤੇ ਤੁਸੀਂ ਸਾਰੇ ਸੁਣਦੇ ਹੋ ਵੀ ਉਹ ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆ ਕਿ ਜ਼ਾਹਰ, ਬੋਲੋ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਕਿੱਥੇ ਬਣਾਇਆ, ਗਰਭ ਕੁੰਡ ਵਿੱਚ ਰੱਖਿਆ, ਮਾਤਾ ਜੀ ਦੇ ਉਧਰ ਦੇ ਵਿੱਚ ਪਰਮਾਤਮਾ ਨੇ ਇਹਨੂੰ ਰੱਖ ਦਿੱਤਾ, ਸਾਜਿਆ। ਮੂੰਹ, ਅੱਖੀ, ਨੱਕ, ਕੰਨ, ਹੱਥ, ਦੰਦ, ਪੈ, ਦੰਦ, ਪੈਰ, ਹੱਥ, ਵਾਲ ਗਣਾਇਆ। ਮੂੰਹ, ਅੱਖੀ, ਨੱਕ, ਕੰਨ, ਹੱਥ, ਸੁਣਿਆ ਕਰਨ ਨਾਦ, ਕੰਨ ਲਾਇਆ ਨਾ ਪਰਮਾਤਮਾ ਨੇ, ਨਿਰੇ ਕੰਨ ਨਹੀਂ ਲਾਏ, ਮੁੱਖ ਵੀ ਨਾਲ ਹੀ ਲਾਇਆ, ਹੱਥ ਵੀ ਤੇਰੇ ਨਾਲ ਹੀ ਲਾਏ ਨੇ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੁੱਖ ਮੂਡ ਅੰਧ ਵਿਆਪੇ ਨਾਨਕ, ਕਾਢ ਲਿਹੋ ਪ੍ਰਭ ਆਪੇ। ਤੁਹਾਨੂੰ ਹੋਰ ਵੀ ਬੋਲ ਆਉਂਦੇ ਨੇ, ਰਮਈਆ ਕੇ ਗੁਣ ਚੇਤ ਪਰਾਨੀ ਕਵਣ ਮੂਲ ਤੇ, ਇਹਦੇ ਹੀ ਅਰਥ ਨੇ,

ਭਰ ਜੋਬਣ ਭੋਜਨ ਸੁਖ ਸੋਧ ਪਰਮਾਤਮਾ ਨੇ ਰਚਿਆ ਹੈ। ਕਹਿੰਦੇ ਦੇਖੋ ਮੇਰੇ ਵਾਹਿਗੁਰੂ ਜੀ ਦੀ ਮਾਤ ਗਰਭ ਵਿੱਚ ਰੱਖੀ ਹਨ, ਰੱਖ ਕੇ ਇਹਨੂੰ ਸਾਜਿਆ ਹੈ। ਮੂੰਹ ਅੱਖੀ ਨੱਕ ਕੰਨ ਹੱਥ ਪੈਰ ਦੰਦ ਵਾਲ ਗਿਣਾਇਆ, ਦਿਬ ਦਿਸ਼ਟ ਸੁਰਤ ਲਿਵ ਰਾਗ ਰੰਗ ਰਸ ਪਰਸ ਲੁਭਾਇਆ। ਤਾਂ ਫਿਰ ਕੀ ਹੋਇਆ, ਬਾਲ ਬੁੱਧ ਮੈਂ ਦੁੱਧ ਦੇ ਕਰ ਆਖੋ ਸਤਨਾਮ ਸ਼੍ਰੀ। ਜਿਸ ਵੇਲੇ ਜਨਮ ਲਿਆ ਤਾਂ ਮਹਾਰਾਜ ਨੇ ਸਾਜਿਆ ਹੈ ਨਾ, ਕਰਨ ਲਾਏ ਨੇ ਸਾਰਾ ਕੁਛ ਸਰੀਰ ਨੂੰ, ਇਹਦੀ ਪਾਲਣਾ ਵੀ ਕਰਨੀ ਹੈ। ਬਾਲ ਬੁੱਧ ਮੈਂ ਦੁੱਧ ਦੇ ਕਰ, ਤੇ ਫਿਰ ਕੀ ਹੋਇਆ, ਮਲ ਮੂਤਰ ਸੂਤਰ ਵਿੱਚ ਆਇਆ। ਤੇ ਜਦੋਂ ਦੁੱਧ ਮਿਲ ਗਿਆ, ਮਾਤਾ ਜੀ ਦਾ ਖੀਰ ਉਧਰ ਮਿਲ ਗਿਆ, ਦੁੱਧ ਪੇਟ ਪੂਰਤੀ ਹੋ ਗਈ, ਫਿਰ ਉਸ ਦੁੱਧ ਦੇ ਨਾਲ ਮਲ ਮੂਤਰ ਪੈਦਾ ਹੋ ਗਏ। ਬਾਲ ਬੁੱਧ ਮੈਂ ਦੁੱਧ ਦੇ ਕਰ, ਮਲ ਮੂਤਰ ਸੂਤਰ ਵਿੱਚ ਆਇਆ, ਪਰ ਹੋਏ ਸਿਆਣਾ ਸਮਝਿਆ, ਕਰਤਾ ਛੱਡ ਕੀਤੇ ਲਪਟਾਇਆ। ਜਦੋਂ ਸਿਆਣਾ ਹੋ ਗਿਆ ਕਹਿੰਦਾ ਲੈ ਕੌਣ ਸਾਜਣ ਵਾਲਾ, ਮੈਂ ਤਾਂ ਸਭ ਕੁਝ ਆਪ ਹੀ ਹਾਂ। ਜਿਹੜਾ ਮਹਾਰਾਜ ਨੇ ਗੁਰੂ ਸਾਹਿਬ ਜੀ ਨੇ ਵਸਤੂਆਂ ਬਣਾਈਆਂ ਸਨ ਉਹਨਾਂ ਨਾਲ ਤੇ ਜੁੜ ਗਿਆ ਤੇ ਸਾਹਿਬਾਂ ਤੋਂ ਦੂਰ ਹੋ ਗਿਆ। ਸਾਹਿਬ ਜੀ ਕਹਿੰਦੇ ਕਰਨ ਨਾਦ, ਇਹ ਸਰਨ ਕਰਨ ਜਿਹੜੇ ਤੈਨੂੰ ਲਾਏ ਨੇ, ਤੁਸੀਂ ਜ਼ਰੂਰ ਅੰਮ੍ਰਿਤ ਵੇਲੇ ਬਚਨ ਪੜੇ ਨੇ, ਮੈਨੂੰ ਪਤਾ ਹੈ ਤੁਸੀਂ ਨਿਤਨੇਮੀ ਹੋ। ਇਹ ਸਰਵਣ ਹੋ ਬੋਲੋ ਮੇਰੇ ਹੋ ਸੱਚ ਸੁਣਨਾ ਨੂੰ ਪਠਾਏ, ਜਿਨ੍ਹਾਂ ਨੂੰ ਬਾਣੀ ਆਉਂਦੀ ਹੈ ਬੇਸ਼ੱਕ ਨਿਚਿੰਤ ਹੋ ਕੇ ਬੋਲਿਆ ਕਰੋ। ਜਿਵੇਂ ਜਿਵੇਂ ਬਾਣੀ ਪੜੋਗੇ ਬੋਲੋਗੇ, ਗੁਰੂ ਦੀ ਹੋਰ ਹੋਰ ਹੋਰ ਕਿਰਪਾ ਹੋਵੇਗੀ। ਇਹ ਸਰਵਣ ਹੋ ਮੇਰੇ ਹੋ ਸੱਚ ਸੁਣਨਾ ਨੂੰ ਪਠਾਏ, ਸੱਚ ਸੁਣਨਾ ਨੂੰ ਪਠਾਏ। ਬੋਲੋ ਸਰੀਰ ਲਾਏ ਤੇ ਨਾਲ ਮਹਾਰਾਜ ਕਹਿੰਦੇ ਸੁਣੋ ਸਤ ਬਾਣੀ। ਇਹਨਾਂ ਕੰਨਾਂ ਦੇ ਨਾਲ ਜਿਹੜੀ ਜੁਗੋ ਜੁਗ ਮੇਰੇ ਗੁਰੂ ਬਾਬਾ ਜੀ ਦੀ ਅੰਮ੍ਰਿਤ ਬਾਣੀ ਹੈ ਉਹਨੂੰ ਸੁਣੋ। ਪਰ ਨਾਲ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਵੀ ਕਰਨੀ ਹੈ, ਨਾਦ ਆਵਾਜ਼ ਗੀਤ ਮਹਾਰਾਜ ਉਹ ਮੇਰੇ ਕੰਨਾਂ ਵਿੱਚ ਬੋਲ ਨਾ ਪੈ ਜਾਣ। ਜਿਨ੍ਹਾਂ ਬੋਲਾਂ ਨੂੰ ਸੁਣ ਕੇ ਮੇਰੇ ਕੰਨ ਅੰਦਰ ਵਿਕਾਰ ਪੈਦਾ ਹੋ ਜਾਣ, ਅੰਦਰ ਵਿਸ਼ੇ ਵਿਕਾਰਾਂ ਦਾ ਹੜ ਜਾਵੇ ਆ ਜਾਵੇ। ਗੁਰਦੇਵ ਕਿਰਪਾਲੂ ਜੀ ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਬੋਲਤ ਬੋਲ ਅਜਾਏ। ਹੇ ਮੇਰੇ ਮੋਹਣ ਵਾਲੇ ਸਾਹਿਬ ਜੀ, ਮੋਹਣ ਨਾਮ ਉਹਦਾ ਹੈ, ਦਮੋਦਰ ਨਾਮ ਉਹਦਾ, ਦਾਮ ਨਾਮ ਹੁੰਦਾ ਰੱਸੀ ਦਾ, ਜਿਹਦੇ ਹੱਥ ਸਾਰੇ ਸੰਸਾਰ ਦੀ ਡੋਰ ਹੈ। ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਬੋਲਤ ਬੋਲ ਅਜਾਏ। ਜਿਨ੍ਹਾਂ ਕਰਕੇ ਅੰਦਰ ਵਿਕਾਰ ਪੈਦਾ ਹੋ ਜਾਣ, ਤਾਂ ਅੱਜ ਕਿਰਪਾਲੂ ਦਾ ਤਾਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਜਿਹੇ ਪ੍ਰਸਾਦ ਸੁਣਹਿ ਕਰਨ ਨਾਦ, ਨਾਦ ਕੇ ਆਵਾਜ਼ਾਂ ਸੁਣ ਰਿਹਾ। ਸਾਹਿਬ ਜੀ ਕਿਰਪਾ ਕਰਨ, ਸਾਨੂੰ ਸੁਣਨ ਦੀ ਸਮਰੱਥਾ ਬਣੀ ਰਵੇ। ਪਰ ਇੱਕ ਦਿਨ ਉਹ ਸਮਾਂ ਇੱਦਾਂ ਦਾ ਆ ਜਾਂਦਾ ਹੈ, ਸਰੀਰ ਨਾਲ ਕੰਨ ਤਾਂ ਲੱਗੇ ਹੀ ਰਹਿਣੇ ਨੇ, ਪਰ ਇਹਨਾਂ ਸੁਣਨ ਦੀ ਸਮਰੱਥਾ ਛੱਡ ਜਾਣੀ ਹੈ। ਸਮੇਂ ਮੁਤਾਬਕ ਸਹਿਜੇ ਸਹਿਜੇ ਸਾਰੇ ਦੇ ਸਾਰੇ ਇੰਦਰੇ ਜਿਹੜੇ ਨੇ ਉਹ ਜਵਾਬ ਦੇ ਜਾਂਦੇ ਨੇ, ਤੁਹਾਨੂੰ ਪਤਾ ਹੈ। ਸਮੇਂ ਮੁਤਾਬਕ ਅੱਖਾਂ ਨੇ ਵੀ ਜਵਾਬ ਦੇਈ ਜਾ ਰਹੀਆਂ ਨੇ, ਜਿਵੇਂ ਜਿਵੇਂ ਉਮਰਾਂ ਵੱਧਦੀ ਜਾਂਦੀ ਹੈ ਜਵਾਬ ਦੇਈ ਜਾ ਰਹੇ ਨੇ, ਕੰਨ ਵੀ ਜਵਾਬ ਦੇ ਜਾਣੇ ਨੇ, ਜਿਹੜੇ ਦੰਦ ਦਿੱਤੇ ਨੇ ਉਹ ਵੀ ਜਵਾਬ ਦੇ ਜਾਣੇ ਨੇ। ਤਾਂ ਹੀ ਤਾਂ ਸੂਫੀ ਦਰਵੇਸ਼ ਬਾਬਾ ਸਾਹਿਬ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਹੇ ਸੀ ਗੁਰਮੁਖੋ ਆਖੋ ਗੱਜ ਕੇ ਸਤਨਾਮ ਸ਼੍ਰੀ। ਜਿੰਨਾ ਚਿਰ ਟਿਕ ਜਾਣਾ ਬੈਠੇ ਰਹੋਗੇ ਆਨੰਦ ਬਣਿਆ ਰਹਿਣਾ, ਇਹ ਬਾਣੀ ਹੈ ਗੁਰੂ ਕੀ।

0: ਬਹਿ ਗਏ, ਕਹਿੰਦੇ ਫਲਾਨਾ ਬੰਦਾ ਬਹਿ ਗਿਆ ਜੀ, ਉਹਨੇ ਤਾਂ ਉੱਠਿਆ ਹੀ ਨਹੀਂ ਜਾਂਦਾ, ਤੁਰਿਆ ਹੀ ਨਹੀਂ ਜਾਂਦਾ। ਪੈਰ ਜਵਾਬ ਦੇ ਗਏ ਨੇ, ਨੇਤਰ ਜਵਾਬ ਦੇ ਗਏ ਨੇ, ਹੁਣ ਕਹਿੰਦੇ ਸਮਰੱਥਾ ਹੀ ਨਹੀਂ ਰਹਿ ਗਈ। ਪਰ ਜਿੰਨਾ ਚਿਰ ਚੱਲਦੇ ਨੇ ਉਹਨਾਂ ਚਿਰ ਰਸਨਾ ਦੁਆਰੇ ਗੁਰੂ ਦਾ ਸ਼ਬਦ ਦਾ ਜਾਪ, ਨੇਤਰਾਂ ਦੁਆਰੇ ਗੁਰੂ ਦੇ ਦੀਦਾਰ, ਕੰਨਾਂ ਦੁਆਰੇ ਗੁਰੂ ਦੀ ਅੰਮ੍ਰਿਤ ਬਾਣੀ ਸਰਵਣ ਕਰਦਾ ਚੱਲ। ਨਹੀਂ ਤਾਂ ਮਹਾਰਾਜ ਕਹਿੰਦੇ ਸਮਾਂ ਆ ਰਿਹਾ ਹੈ ਚੱਬਣ, ਦੰਦ ਵੀ ਜਵਾਬ ਦੇਣੇ ਨੇ, ਚੱਲਣ ਰਤਨ ਸੇ ਅੱਖਾਂ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾਹਾ ਸੇ ਜਾਨੀ। ਚੱਲ ਗਏ ਜਾਨੀ, ਚੱਲ ਗਏ ਤੇਰੇ ਜਾਣਨ ਵਾਲੇ ਨੇ, ਤੇਰੇ ਕੋਲ ਨੇ। ਫਲਾਨਾ ਬੰਦਾ ਕਹਿੰਦੇ ਜੀ ਮੈਂ ਨਹੀਂ ਜਾਣਦਾ, ਪਰ ਕੰਨਾਂ ਨੂੰ ਤੇ ਜਾਣਦਾ ਹੈ ਨਾ, ਨੇਤਰਾਂ ਨੂੰ ਜਾਣਦਾ ਹੈ। ਇਹ ਤੇਰੇ ਕੋਲੋਂ ਜਾਂਦੇ ਜਾਂਦੇ ਚਲੇ ਜਾਣੇ ਨੇ। ਤਾਂ ਕਿਰਪਾਲੂ ਜੀ ਕਿਰਪਾ ਕਰਦੇ ਨੇ ਜਿਹਦੀ ਕਿਰਪਾ ਦੁਆਰੇ, ਕਿਰਪਾ ਕਿਹਦੀ ਹੈ, ਗੁਰੂ ਬਾਬਾ ਜੀ ਦੀ ਰਹਿਮਤ ਹੈ, ਜਿਸ ਦੀ ਕਿਰਪਾ ਦੁਆਰੇ ਸੁਣੈ ਕਰਨ ਨਾਦ, ਜਿਹ ਪ੍ਰਸਾਦ ਪੇਖਿਆ ਬਿਸਮਾਦ। ਨੇਤਰ ਬੋਲ ਆ ਗਏ ਨੇ, ਜਿਹਦੇ ਦੁਆਰੇ ਤੋਂ ਤਰ੍ਹਾਂ ਤਰ੍ਹਾਂ ਦੇ ਕੌਤਕ ਦੇਖ ਰਿਹਾ, ਉਹਨਾਂ ਨੂੰ ਨਾ ਦੇਖੀ ਜਾਇਆ ਕਰ। ਨਹੀਂ ਤਾਂ ਚੇਤਾ ਰੱਖ, ਕੌਤਕ ਕੋੜ ਤਮਾਸਿਆਂ ਚੇਤਨ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰ ਉੱਜੜ ਸੋਈ ਥਾਓ। ਇਹਨਾਂ ਨੇਤਰਾਂ ਦੁਆਰੇ ਜਿਹਦੇ ਵੱਲੇ ਤੇਰੀ ਨਿਗਾਹ ਜਾਵੇ, ਉਹ ਚ ਰੱਬ ਦਿਸੇ। ਬ੍ਰਹਮ ਗਿਆਨ ਦੀ ਅਵਸਥਾ ਹੁੰਦੀ ਹੈ, ਉਹ ਤਾਂ ਭਾਈ ਕਨਈਆ ਸਾਹਿਬ ਜੀ ਕੋਲ ਸੀ। ਗੁਰੂ ਰਹਿਮਤ ਕਰੇ, ਨੇਤਰਾਂ ਨੂੰ ਹਮੇਸ਼ਾ ਕਹਿੰਦੇ ਰਹੀਏ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ ਜੋ ਦੇਖ ਰਿਹਾ ਹੈ ਨਾ, ਬਸ ਇਹ ਰੱਬ ਦਾ ਰੂਪ ਜਾਣ ਲਾ, ਪਰਮਾਤਮਾ ਤੇਰਾ ਰੂਪ ਹੈ। ਜੋ ਦੀਸੈ ਸੋ ਤੇਰਾ ਰੂਪ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਦੋਂ ਇਹ ਅਵਸਥਾ ਬਣੇਗੀ ਫਿਰ ਤਾਂ ਜਰੇ ਜਰੇ ਚ ਪਰਮਾਤਮਾ ਨਜ਼ਰ ਆਵੇਗਾ। ਕਿਰਪਾਲੂ ਜੀ ਕਿਰਪਾ ਕਰਦੇ ਨੇ, ਪ੍ਰਸਾਦ ਉਹਦੀ ਕਿਰਪਾ ਉਹਦੀ ਰਹਿਮਤ ਹੈ। ਤੇ ਜਦੋਂ ਕਿਰਪਾ ਕਰਦਾ ਹੈ ਨਾ ਜੀ, ਫਿਰ ਆਦੀਆਂ ਵਿਆਦੀਆਂ ਖਤਮ ਹੋ ਜਾਂਦੀਆਂ ਨੇ। ਕਿਰਪਾ ਦ੍ਰਿਸਟ ਤਨ ਜਾਹੇ ਨਿਹਾਰੀ ਹੋ, ਤਾਕੇ ਤਾਪ ਤਨਕ ਤੱਤਾ ਨੰਨਾ ਕੱਕਾ ਤਨਕ ਮੈਂ ਹਰੀ ਹੋ। ਵੇਖਣਾ ਹੀ ਆ ਨਾ, ਬੰਦਾ ਵੇਖ ਰਿਹਾ ਹੈ, ਤੇ ਜੇ ਮਨੁੱਖ ਨੂੰ ਨੇਤਰ ਦਿੱਤੇ ਉਹ ਵੇਖ ਰਿਹਾ ਹੈ, ਤੇ ਜਾਗਤ ਜੋਤ ਜਪੈ ਨੇ ਸਵਾਸਰ, ਤੇ ਗੁਰੂ ਤਾਂ ਹਰ ਵੇਲੇ ਸਾਨੂੰ ਵੇਖਦਾ ਜੇ, ਗੁਰੂ ਤੇ ਹਰ ਵੇਲੇ ਸਾਡੇ ਕਰਮਾਂ ਨੂੰ ਵੀ ਤੱਕ ਰਿਹਾ ਹੈ, ਅੱਗੋਂ ਦੇਖਿਆ ਪਿੱਛੋਂ ਦੇਖਿਆ, ਤੁਝ ਤੇ ਕਹਾਂ ਛੁਪਾਵੇ, ਉਹਦੀ ਨਿਗਾਹ ਚੱਲ ਰਹੀ ਹੈ। ਤੇ ਜਦੋਂ ਕਿਰਪਾ ਦ੍ਰਿਸ਼ਟੀ ਮਿਹਰ ਕਰਦਾ ਹੈ ਨਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰੇ ਹੋ, ਤਾਂ ਕਿ ਤਾਪ ਤਨਕ ਮੈਂ ਹਰੇ ਹੋ। ਇੱਕ ਛਿਨ ਵਿੱਚ ਆਦੀਆਂ ਵਿਆਦੀਆਂ ਸਮਾਪਤ ਹੋ ਜਾਂਦੀਆਂ ਨੇ। ਗਰੀਬ ਨਿਵਾਜ ਕਿਰਪਾ ਕਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬੇਦਾਰਿਓ, ਦੁੱਖਾਂ ਦਾ ਨਾਸ ਕਰਨ ਵਾਲਿਓ। ਹੇ ਗਰੀਬ ਨਿਵਾਜ ਜੀ, ਆਪ ਜੀ ਦੀ ਕਿਰਪਾ ਦੁਆਰੇ ਨੇਤਰ ਜਿਹੜੇ ਨੇ ਵੇਖਣ ਦਾ ਕੰਮ ਕਰਦੇ ਨੇ। ਜਿਹੇ ਪ੍ਰਸਾਦ ਬੋਲਾ ਹੈ ਅੰਮ੍ਰਿਤ ਰਸਨਾ, ਰਸਨਾ ਮੀਨਜ ਜ਼ੁਬਾਨ, ਸੂਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ। ਜਿਸ ਵੇਲੇ ਰਸਨਾ ਜੀਭਾ ਜਿਹੜੀ ਹੈ ਮੇਰੇ ਸਤਿਗੁਰੂ ਜੀ ਦੇ ਨਾਮ ਨੂੰ ਜਪਦੀ ਹੈ ਤਾਂ ਪਵਿੱਤਰ ਹੁੰਦੀ ਹੈ। ਅਗਰ ਨਾਮ ਤੋਂ ਬਿਨਾਂ ਸਾਡੇ ਨੌ ਗੋਲਕਾਂ ਨੇ, ਨੌ ਤੇ ਸਾਹਮਣੇ ਨਜ਼ਰ ਹੀ ਆ ਰਹੇ ਹਨ, ਦੋਵੇਂ ਅੱਖਾਂ ਨੇ, ਦੋਵੇਂ ਕੰਨ ਨੇ, ਚਾਰ ਹੋ ਗਏ ਨੇ, ਦੋਵੇਂ ਨਾਸਕਾਂ ਨੇ, ਛੇ ਹੋ ਗਏ ਨੇ, ਤੇ ਸੱਤਵਾਂ ਸਾਡਾ ਮੂੰਹ ਹੈ, ਤੇ ਬਾਕੀ ਮਲ ਮੂਤਰ ਦੀ ਬਾਤ ਚੱਲ ਪੈਂਦੀ ਹੈ, ਦਸਵਾਂ ਗੁਪਤ ਰੱਖਿਆ ਹੋਇਆ ਹੈ। ਸਾਹਿਬ ਜੀ ਕਹਿੰਦੇ ਨਵੇਂ ਸ਼ਿਦਰ ਸਗਲ ਪਵਿੱਤਰਾ, ਇਹ ਜਿਹੜੇ ਨੌ ਦਰਵਾਜ਼ੇ ਨੇ, ਜ਼ੁਬਾਨ ਹੈ, ਨੇਤਰ ਹੈ, ਕੰਨ ਹੈ, ਮੂੰਹ ਹੈ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਤੇ ਪਵਿੱਤਰ ਹੀ ਰਹਿੰਦੇ ਨੇ, ਇਹਨਾਂ ਦੀ ਸੁਚਮਤਾ ਕਿਵੇਂ ਹੋਵੇ, ਕਿਵੇਂ ਪ੍ਰਾਪਤੀ ਹੋਵੇ। ਨਵੇਂ ਛਿਦਰ, ਨੌ ਦਰਵਾਜ਼ੇ ਨੇ, ਛਿਦਰ ਮਿੰਜ ਦਰਵਾਜ਼ੇ ਨੇ, ਨਵੇਂ ਛਿਦਰ ਸਗਲ ਅਪਵਿੱਤਰ ਆ, ਬੋਲ ਹਰ ਨਾਮ ਪਵਿੱਤਰ ਸਭ ਕੀਤਾ। ਤੇ ਜਦੋਂ ਅੰਦਰੋਂ ਭਿੱਜ ਕੇ ਬੋਲੇਗਾ ਸਤਨਾਮ ਸ਼੍ਰੇ,
1: ਤਾਂ ਮਹਾਰਾਜ ਕਹਿੰਦੇ ਪਵਿੱਤਰ ਹੋ ਜਾਣਗੇ, ਰਸਨਾ ਪਵਿੱਤਰ ਹੋ ਜਾਵੇਗੀ, ਬੋਲ ਬੋਲੇਗਾ ਅੰਮ੍ਰਿਤ ਵਰਗੇ ਹੋ ਜਾਣਗੇ। ਨਾਮ ਪਵਿੱਤਰ ਹੈ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਰਸਨਾ ਦੁਆਰੇ ਗੁਰੂ ਦੇ ਸ਼ਬਦ ਨੂੰ ਜਪਣਾ। ਸਾਹਿਬ ਜੀ ਦੇ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬੋਲ ਜੇ, ਗੌੜੀ ਰਾਗ ਦੇ ਅੰਮ੍ਰਿਤ ਬਚਨ ਨੇ, ਸਾਹਿਬ

ਗੁਰਦੇਵ ਜੀ ਕਹਿੰਦੇ ਰਸਨਾ ਦੁਆਰੇ ਜਾਪ ਕਰਦਿਆਂ ਕਰਦਿਆਂ ਇੱਥੇ ਵੀ ਸੁੱਖ, ਅਗਲਾ ਵੀ ਆਨੰਦ, ਇਹਾਂ ਸੁੱਖ ਆਨੰਦ ਹੀ ਆਨੰਦ ਮਿਲ ਜਾਵੇਗਾ। ਰਸਨਾ ਜਪੀਏ ਏਕ ਨਾਮ, ਇਹਾਂ ਸੁੱਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਮ, ਕੱਟੀਏ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਗੁਰੂ ਦੇ ਜਾਪ ਨੂੰ ਜਪਦਿਆਂ ਜਪਦਿਆਂ ਰਾਜ ਕਮਾਉਂਦਿਆਂ ਜੋਗੀ ਬਣ ਜਾਵੇਗਾ, ਭਾਵ ਜੁੜ ਜਾਵੇਗਾ। ਜਦ ਉਹ ਜੋਗੀ ਹੈ ਜਿਨ੍ਹਾਂ ਨੇ ਕੰਨਾਂ ਵਿੱਚ ਸ਼ਬਦੀਆਂ ਮੁੰਦਰਾਂ ਪਾਈਆਂ ਨੇ, ਕੰਦਰੀ ਕੰਨੀ ਮੁੰਦਰਾ ਮੰਤਰ ਗੁਰ ਸੰਤਾਂ ਧੂੜ ਬਿਭੂਤ ਖੁਲਾਸੀ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਉਦਾਸੀ ਤੋਂ ਭਾਵ ਰਾਗਮਈ ਰਹਿੰਦੇ ਨੇ। ਇਸ ਕਰਕੇ ਅੱਜ ਮਹਾਰਾਜ ਕਹਿ ਰਹੇ ਨੇ ਨੇਤਰਾਂ ਦੁਆਰੇ ਗੁਰੂ ਦੇ ਦੀਦਾਰ, ਕੰਨ ਮਿਲੇ ਨੇ ਗੁਰੂ ਦੀ ਬਾਣੀ ਤੇ ਰਸਨਾ ਦੁਆਰੇ ਗੁਰੂ ਦੇ ਜਾਪ ਨੂੰ ਜਪ। ਗੁਰੂ ਸਵਾਰੀ ਸੰਗਤ ਜੀ, ਪਰ ਜਿਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀਆਂ ਪੜ੍ਹਦੇ ਆ ਨਾ, ਉਹਨਾਂ ਨੇ ਕੰਨਾਂ ਦੀ ਵੀ ਵਿਆਖਿਆ ਕੀਤੀ ਹੈ, ਉਹਨਾਂ ਨੇ ਨੇਤਰਾਂ ਦੀ ਵਿਆਖਿਆ ਵੀ ਕੀਤੀ ਹੈ, ਉਹਨਾਂ ਨੇ ਸਾਡੇ ਨੱਕ ਦੀ ਵਿਆਖਿਆ ਵੀ ਕਰ ਦਿੱਤੀ ਹੈ, ਉਹਨਾਂ ਨੇ ਰਸਨਾ ਦੀ ਵਿਆਖਿਆ ਵੀ ਕਰ ਦਿੱਤੀ ਹੈ। ਤੁਹਾਨੂੰ ਉਹ ਬੋਲ ਆਉਂਦੇ ਨੇ, ਤੁਸੀਂ ਵਿਦਵਾਨਾਂ ਪਾਸੋਂ ਬਹੁਤ ਵਾਰ ਸੁਣੇ ਹੋਣਗੇ, ਇੱਕ ਵਾਰ ਤੁਸੀਂ ਆਖੋ ਜ਼ਰੂਰ ਸਤਨਾਮ ਸ਼੍ਰੀ। ਜਿਹੜੇ ਪਿੱਛੇ ਬੈਠੇ ਗੁਰਸਿੱਖ ਗੁਰਮੁਖ ਉਹ ਵੀ ਆਖਿਆ ਕਰੋ, ਤੁਹਾਡਾ ਭਲਾ, ਤੁਹਾਡੇ ਕਾਰੋਬਾਰ ਦਾ ਭਲਾ, ਤੁਹਾਡੇ ਜੀਆਂ ਦਾ ਭਲਾ, ਗੱਜ ਕੇ ਆਖੋ ਸਤਨਾਮ ਸ਼੍ਰੀ। ਭਾਈ ਗੁਰਦਾਸ ਸਾਹਿਬ ਜੀ ਕੀ ਲਿਖਦੇ ਨੇ, ਕਹਿੰਦੇ ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਅੱਖੀ ਕਿੱਥੇ ਰੱਜਦੀਆਂ ਨੇ, ਉਸਤਤ ਨਿੰਦਾ ਕੰਨ ਸੋਹਣਾ ਰੋਵਣ ਤੇ ਹਾਸੇ। ਆਪਣੇ ਮਿੱਤਰ ਦੀ ਸੋਭਾ ਸੁਣਦੇ ਨੇ ਖੁਸ਼ ਹੁੰਦਾ ਬੰਦਾ, ਮਿੱਤਰ ਦੀ ਨਿੰਦਿਆ ਸੁਣੇ ਤੇ ਫਿਰ ਤਕਲੀਫ ਹੁੰਦੀ ਹੈ, ਫਿਰ ਪੇਟ ਚ ਸੂਲ ਉੱਠਦਾ ਹੈ, ਇਹ ਕੰਨਾਂ ਦਾ ਕੰਮ ਹੈ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵਨਾ ਜਬਾਨ ਸਾਦੀ ਜੀਵਨਾ ਰੱਜੀਆ ਕਰ ਭੋਗ ਬਿਲਾਸੇ। ਕਹਿੰਦੇ ਕਿੱਥੇ ਰੱਜਦੀ ਜੇ, ਪਦਾਰਥਾਂ ਨੂੰ ਛਕਦੀ ਛਕਦੀ, ਪਰ ਇੱਕ ਗੱਲ ਜ਼ਰੂਰ ਹੈ ਰੱਜਦੀ ਤੇ ਨਹੀਂ, ਪਰ ਜਿਹੜਾ ਨਾਮ ਦਾ ਸਵਾਦ ਹੈ ਨਾ ਉਹ ਸਹਿਜੇ ਸਹਿਜੇ ਵੱਧਦਾ ਹੈ, ਘੱਟਦਾ ਨਹੀਂ ਹੈ। ਇਹ ਰਸਨਾ ਸਵਾਦ ਤਾਂ ਜ਼ਰੂਰ ਲੈਂਦੀ ਹੈ, ਪਰ ਇੱਕ ਗੱਲ ਜ਼ਰੂਰੀ ਚੇਤਾ ਰੱਖੋ, ਸਾਨੂੰ ਅੱਤ ਦੀ ਭੁੱਖ ਲੱਗੀ ਹੋਵੇ, ਸਾਡੇ ਸਾਹਮਣੇ ਥਾਲ ਪ੍ਰਸ਼ਾਦੇ ਦਾ ਪਰੋਸ ਕੇ ਅੱਗੇ ਪਿਆ ਹੋਵੇ, ਧਿਆਨ ਦਿਓ ਭੁੱਖ ਬੜੀ ਲੱਗੀ ਹੈ, ਪਰ ਜਿਸ ਵੇਲੇ ਪ੍ਰਸ਼ਾਦੇ ਦੀ ਪਹਿਲੀ ਗ੍ਰਾਹੀ ਤੋੜ ਕੇ ਮੁੱਖ ਦੇ ਵਿੱਚ ਪਾਈ ਉਹਦਾ ਰਸ ਆਇਆ ਹੈ, ਜਦੋਂ ਦੂਜੀ ਤੋੜੋਗੇ ਉਹ ਚੋ ਰਸ ਘੱਟ ਜਾਵੇਗਾ, ਤੀਜੀ ਪਾਓਗੇ ਘੱਟ ਜਾਵੇਗਾ, ਚੌਥੀ ਪਾਓਗੇ ਘੱਟ ਜਾਵੇਗਾ, ਪੇਟ ਭਰ ਜਾਵੇਗਾ ਤਾਂ ਘੱਟਦਿਆਂ ਘੱਟਦਿਆਂ ਘੱਟ ਜਾਣਾ ਹੈ। ਪਰ ਗੁਰੂ ਸ਼ਬਦ ਦਾ ਰਸ ਐਸਾ ਹੈ ਇਹ ਵੱਧਦਿਆਂ ਵੱਧਦਿਆਂ ਹਾਂਜੀ ਵੱਧ ਜਾਣਾ ਹੈ, ਇਹ ਘਟਣਾ ਨਹੀਂ ਹੈ, ਬਾਕੀ ਚੀਜ਼ਾਂ ਘਟਣ ਵਾਲੀਆਂ ਨੇ। ਅੱਖੀ

ਸਰੀਰਤ ਮੁਰੀਦੋ ਤੁਸੀਂ ਨਾਨਕ ਨਾਮ ਲੇਵਾ ਸਿੱਖ ਪਿਰ ਹੜੀ ਗੁਰੂ ਨਾਲ ਪ੍ਰੀਤੀ ਹੈ ਤੇ ਨੇਤਰਾਂ ਦੁਆਰੇ ਗੁਰੂ ਦੇ ਦੀਦਾਰ ਕਰ ਰਹੇ ਹੋ ਕੰਨਾਂ ਦੁਆਰੇ ਬਾਣੀ ਸੁਣ ਰਹੇ ਹੋ ਹੱਥਾਂ ਨਾਲ ਟਹਿਲ ਕਰ ਰਹੇ ਹੋ ਕਦਮਾਂ ਨਾਲ ਚੱਲ ਕੇ ਆ ਗਏ ਹੋ ਤੇ ਰਸਨਾ ਦੁਆਰੇ ਕਹਿ ਰਹੇ ਹੋ ਸਤਨਾਮ ਸ਼੍ਰੀ ਵਾਹਿਗੁਰੂ ਤਾਂ ਜਿਹੜੇ ਵਾਹਿਗੁਰੂ ਨਹੀਂ ਕਹਿੰਦੇ ਤਾਂ ਸਾਹਿਬ ਜੀ ਕਹਿੰਦੇ ਰਸਨਾ ਜਪੈ ਨਨਾਮ ਤਿਲ ਤਿਲ ਦੋ ਵਾਰ ਬਚਨ ਆ ਗਿਆ ਜੀ ਤਿਲ ਕਿੰਨਾ ਕਿਹਾ ਕਿੱਡਾ ਕੁ ਜੇ ਤਿਲ ਤੁਸੀਂ ਵੇਖਦੇ ਹੀ ਜੇ ਛੋਟਾ ਜਿਹਾ ਹੈ ਪਰ ਕਹਿਣਾ ਬਾਤ ਸੌਖੀ ਹੈ ਕਮਾਈ ਹੋ ਜਾਵੇ ਸ਼ਬਦ ਦੀ

ਦਿਨੋ ਦਿਨ ਘਟੀ ਹੈ, ਘਾਟਾ ਹੀ ਘਾਟਾ ਜਦੋਂ ਨਾਮ ਵਿਸਤਰ ਜਾਂਦਾ ਹੈ, ਜਿਨ੍ਹਾਂ ਨੂੰ ਨਾਮ ਭੁੱਲ ਜਾਂਦਾ ਹੈ। ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਰਸਨਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਬੋਲਦੀ ਹੈ, ਬੋਲਦੀ ਤਾੜ ਤਾੜ ਤਾੜ ਬੋਲਦੀ ਹੈ। ਦੇਖੋ ਕਿੰਨੀ ਵੱਡੀ ਗੁਰੂ ਦੀ ਕਿਰਪਾ ਹੈ, ਜੈਸੇ ਕਾਤੀ ਤੀਸ ਬਤੀਸ ਹੈ, ਦੰਦਾਂ ਦੇ ਵਿੱਚ ਚੱਲਦੀ ਹੈ ਨਾ, ਮਹਾਰਾਜ ਰੱਖਦੇ ਨੇ, ਇਹਨੂੰ ਸੇਕ ਨਹੀਂ ਲੱਗਣ ਦਿੰਦੇ, ਦੰਦੀ ਨਹੀਂ ਵੱਢਣ ਦਿੰਦੇ, ਇਹ ਗੁਰੂ ਦੀ ਕਿਰਪਾ ਹੈ। ਤੇ ਜੇ ਗੁਰੂ ਇੰਨੀ ਰੱਖਿਆ ਕਰਦਾ ਹੈ ਤਾਂ ਮਹਾਰਾਜ ਕਹਿੰਦੇ ਅੰਮ੍ਰਿਤ ਵਰਗੇ ਬੋਲ ਬੋਲਿਆ ਕਰ, ਉਹ ਬੋਲ ਬੋਲ ਜਿਹਦੇ ਨਾਲ ਸਭ ਨੂੰ ਸੁੱਖ ਆਨੰਦ ਆਵੇ। ਕੌੜਾ ਬੋਲ ਨਾ ਬੋਲਿਆ ਕਰ, ਕਿਉਂ ਮੇਰਾ ਗੁਰੂ ਮਿੱਠ ਬੋਲੜਾ ਹੈ, ਰਸਨਾ ਦੁਆਰਾ ਹੀ ਬੋਲਿਆ ਜਾਣਾ ਹੈ ਨਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੂਹਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ, ਕੌੜਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨ। ਜੇ ਪ੍ਰਸਾਦ ਸੁਖ ਸਹਿਜੇ ਬਸਣਾ, ਜਿਸ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਦੁਆਰੇ ਸੁੱਖਾਂ ਆਨੰਦਾਂ ਦੇ ਵਿੱਚ ਵਾਸਾ ਹੋ ਰਿਹਾ ਹੈ, ਉਹਦੀ ਕਿਰਪਾ ਹੈ ਨਾ। ਨਾਮ ਤੋਂ ਬਿਨਾਂ ਸੁੱਖ ਥੋੜੀ ਹੁੰਦਾ ਹੈ, ਨਾਮ ਕਰਕੇ ਸੁੱਖ ਹੈ। ਨਾਮ ਤੋਂ ਬਿਨਾਂ ਤੇ ਖਾਲਸਾ ਜੇ ਭਾਵੇਂ ਸ੍ਰਿਸ਼ਟੀ ਦਾ ਰਾਜਾ ਵੀ ਬਣ ਜੇ ਨਾ, ਉਹ ਵੀ ਦੁਖੀ ਜੇ। ਸਾਰੀ ਸ੍ਰਿਸ਼ਟੀ ਦਾ ਰਾਜਾ ਬਣਿਆ ਹੋਇਆ ਵੀ ਦੁਖੀ ਜੇ। ਤੁਸੀਂ ਸੁਖਮਨੀ ਸਾਹਿਬ ਜੀ ਦੇ ਪਹਿਲੇ ਬੋਲ ਸੁਣਾਇਓ, ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਨੇ, ਸਾਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਬੋਲੋ ਜੀ, ਸਾਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਜਿਹੜਾ ਨਾਮ ਜਪਣ ਵਾਲਾ ਹੈ, ਗੁਰੂ ਗੁਰੂ ਜੀ ਦੇ ਜਾਪ ਨੂੰ ਜਪਣ ਵਾਲਾ ਹੈ, ਕਿਰਪਾਲੂ ਜੀ ਕਹਿੰਦੇ ਉਹ ਸੁਖੀ ਹੈ, ਜਿਹਦੀ ਕਿਰਪਾ ਦੁਆਰੇ ਸੁੱਖ ਆਨੰਦ ਵਿੱਚ ਤੇਰਾ ਵਸੇਬਾ ਹੋ ਰਿਹਾ ਹੈ। ਜੇ ਪ੍ਰਸਾਦ ਹਸਤ ਕਰ ਚੱਲ ਹੈ, ਜਿਹਦੀ ਕਿਰਪਾ ਦੁਆਰੇ ਤੇਰੇ ਹੱਥ ਪੈਰ ਸਭ ਕੁਝ ਚੱਲਦੇ ਨੇ, ਇਹ ਉਹਦੀ ਕਿਰਪਾ ਹੈ। ਜੇ ਪ੍ਰਸਾਦ ਸੰਪੂਰਨ ਫਲ ਹੈ, ਜਿਸ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਦੁਆਰੇ ਸ਼ੁਭ ਗੁਣਾਂ ਦੇ ਨਾਲ ਪ੍ਰਫੁੱਲਤ ਹੋ ਰਿਹਾ ਹੈ, ਇਹਦੀ ਕਿਰਪਾ, ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਹੋ ਰਹੀ ਹੈ। ਜੇ ਪ੍ਰਸਾਦ ਪਰਮ ਗਤ ਪਾਵ ਹੈ, ਜਿਸ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਦੁਆਰੇ ਪਰਮ ਕੇਵਲ ਮੋਕਸ਼, ਸਲੋਕ ਸਰੂਪ ਸਮੀਪ ਸਜੁੱਜ, ਤਾਂ ਸਭ ਤੋਂ ਵੱਡੀ ਹੈ ਕੇਵਲ ਮੋਕਸ਼, ਜਿੱਥੇ ਗੁਰੂ ਦਾ ਹੀ ਰੂਪ ਹੋ ਜਾਣਾ, ਜਿਉਂਦਿਆਂ ਹੀ ਮੁਕਤ ਹੋ ਜਾਣਾ, ਜਿਹਨੂੰ ਗੁਰਦੇਵ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ, ਤੈਸਾ ਮਾਣ ਤੈਸਾ ਬਿਮਾਨ, ਤੈਸਾ ਰੰਕ ਤੈ ਸਾਰਾ ਜਾਣ, ਜੋ ਵਰਤਾਏ ਨਾਨਕ ਓਹ ਓਹ ਓ। ਸਾਰੇ ਨਹੀਂ, ਉਹ ਜਿਹਨੂੰ ਜਾਪ ਹੋ ਗਿਆ ਹੈ ਜੀਵਨ ਮੁਕਤ। ਸਾਹਿਬ ਜੀ ਕਹਿੰਦੇ ਜਿਹਦੀ ਕਿਰਪਾ ਦੁਆਰੇ ਤੂੰ ਸ਼ਬਦ ਦਾ ਅਭਿਆਸ ਕਰਕੇ ਪਰਮ ਗਤੀ ਨੂੰ ਪ੍ਰਾਪਤ ਕੀਤਾ ਹੈ। ਜਿਹ ਪ੍ਰਸਾਦ ਸੁਖ ਸਹਿਜ ਸਮਾਵ ਹੈ, ਫਿਰ ਜਿਹਦੀ ਕਿਰਪਾ ਦੁਆਰੇ ਸੁੱਖਾਂ ਦੇ ਵਿੱਚ ਤੇਰੀ ਸਮਾਈ ਹੋਈ ਹੈ। ਜ਼ਿੰਦਗੀ ਦੇ ਦੁੱਖ ਨੇ ਸੁੱਖ ਨੇ ਚੱਲਦੇ ਰਹਿੰਦੇ ਨੇ, ਪਰ ਜਿਹੜੇ ਸ਼ਬਦ ਦਾ ਜਾਪ ਕਰਨ ਵਾਲੇ ਨੇ, ਜੇ ਕਿਧਰੇ ਸੁੱਖ ਹੈ ਤੇ ਸੁੱਖ ਸਦੀਵ ਕਾਲ ਰਹਿੰਦਾ ਰਹਿੰਦਾ ਨਹੀਂ ਹੈ, ਚਲੇ ਜਾਂਦਾ ਹੈ। ਦੁੱਖ ਆਇਆ ਤੇ ਦੁੱਖ ਸਦਾ ਰਹਿੰਦਾ ਨਹੀਂ ਹੈ, ਪਰ ਜਿਨ੍ਹਾਂ ਦੀ ਸੁਰਤ ਜੁੜੀ ਹੋਈ ਹੈ, ਜੇ ਦੁੱਖ ਆ ਵੀ ਜਾਵੇ ਤਾਂ ਉਹ ਕਹਿੰਦੇ ਦੁੱਖ ਨਾ ਹੀ, ਹਾਂਜੀ ਦੁੱਖ ਨਾ ਹੀ, ਸਭ ਸੁੱਖ ਹੀ ਹੈ ਰੇ, ਸਾਰੇ ਸੁੱਖ ਨੇ, ਦੁੱਖ ਵਿੱਚ ਸੁੱਖ ਮਨਾਈ, ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨੇਤਾ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ, ਸੁੱਖ ਸਹਿਜ ਸਮਾਵੈ, ਤੇ ਸਹਿਜ ਨਾਮ ਹੈ ਗਿਆਨ ਦਾ, ਸਹਿਜ ਨਾਮ ਹੈ ਸਹਿਜ ਅਵਸਥਾ ਦਾ। ਤਾਂ ਗਰੀਬ ਬਨਵਾਸ ਜੀ ਕਹਿੰਦੇ ਜਿਹਦੀ ਕਿਰਪਾ ਦੁਆਰੇ ਸੁੱਖ ਆਨੰਦ ਵਿੱਚ, ਸਹਿਜ ਵਿੱਚ, ਗਿਆਨ ਵਿੱਚ, ਸਹਿਜ ਅਵਸਥਾ ਵਿੱਚ ਤੂੰ ਅਭੇਦ ਹੋਇਆ ਹੋਇਆ ਹੈ, ਇਹ ਉਹਦੀ ਕਿਰਪਾ ਹੈ, ਤੇ ਉਹਦੀ ਕਿਰਪਾ ਤੋਂ ਬਿਨਾਂ ਅਧੂਰਾ ਹੈ। ਹੁਣ ਅੰਤ ਵਿੱਚ ਸਾਹਿਬ ਕਹਿੰਦੇ ਐਸਾ ਪ੍ਰਭ ਤਿਆਗ
अवर कत लागो, गुर प्रसाद नानक मन जागो। ध्यान दियो, जिहदी कृपा नाल तू सुणदा सी, जिहदी कृपा नाल तू वेखदा है, जिहदी कृपा नाल तू बोलदा है, जिहदी कृपा नाल तू सुख माण रिहा है, जिहदी कृपा नाल तेरे हथ पैर चलदे ने, जिहदी कृपा द्वारे तू शुभ गुणा विच प्रफुल्लत होया है, जिहदी कृपा द्वारे जीवन मोक्ष प्राप्त होई है, तां साहिब कहिंदे ऐसा प्रभ त्याग, इन्नी वड्डी कृपा करन वाला सच्चा पातशाह ओनू छड के अवर कत लागो, होरां विच क्यों लग गया है, होरां दा पुजारी क्यों बन गया है। केवल गुरु नाल जुड़, मान सार त्याग, कबित सुना दिया अर्थ नहीं करने, मान सार त्याग, आन सार जाए बैठे हंस, खाए जाल जंत हंस वंश है लजा वई, सलल बशो पे जीयत जो रहे मीन, कपट स्नेह के स्नेही ना कहा वई, बिन कन बूंद जो अंत जल पान करे, चातरक संतान बिखे लाशन लगा वई, चरण कमल अल गुर सिख मोख होए, आन देव सेवक होए मुक्त ना पावई। तिसै त्याग कत अवर लुभावै, गुर प्रसाद ऐसा प्रभ त्याग अवर कत लागो, गुर प्रसाद नानक मन जागो। कृपालू दातार जी कृपा करदे ने, मन उपदेश देना है, जेड़ा एडी वड्डी कृपा करने वाला है, तू अंदरों मना जाग, जाग ले हो रे मना, जाग ले हो, कहां गाफल सोया, जो तन उपजिया संग ही सो पी संग ना होया। जेड़ा माता जी दे उधर विच्चों बाहर आया सी, शरीर आउंदा ता नजर आया सी, पर जांदिया साथ नहीं होया, इस करके अंदर नू जगा रहे ने। गुरु रहमत करे, आओ एक मिनट प्यार विच सारे आखियो,

ਗੁਰੂ ਸਵਾਰੀ ਸੰਗਤ ਜੀ ਆਪ ਬਹੁਤ ਵੱਡਿਆਂ ਭਾਗਾਂ ਵਾਲੇ, ਗੁਰੂ ਕੀ ਕਿਰਪਾ ਹੈ, ਆਪ ਜੀ ਨੇ ਬਹੁਤ ਹੀ ਪਿਆਰ ਵਿੱਚ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਗੁਰਮੁਖੋ ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਦਾਸ ਤੋਂ ਅੰਮ੍ਰਿਤ ਬਾਣੀ ਦੀ ਸਾਂਝ ਪਾਉਂਦੇ ਆ, ਬੇਅੰਤ ਬੇਅੰਤ ਭੁੱਲਾਂ ਹੁੰਦੀਆਂ ਨੇ ਸਤਿਗੁਰੂ ਜੀ, ਗੁਰੂ ਕੀਆਂ ਸਾਂਝੀਆਂ ਨਿਵਾਜੀਆਂ ਸੰਗਤਾਂ ਬਖਸ਼ਣ ਯੋਗ ਨੇ, ਸਭ ਦੀਆਂ ਹਾਜ਼ਰੀਆਂ ਪ੍ਰਵਾਨ। ਸਾਰੇ ਮਾਈ ਭਾਈ ਪਿਆਰ ਵਿੱਚ ਇੱਕ ਸ਼ਬਦ ਜ਼ਰੂਰ ਆਖਿਆ ਕਰੋ, ਜਦੋਂ ਦਾਸ ਆਖੇ ਸਰਬੱਤ ਦਾ ਤਾਂ ਤੁਸਾਂ ਨੇ ਕਹਿਣਾ ਭਲਾ, ਫਿਰ ਨਾਲ ਦੀ ਨਾਲ ਆਪਾਂ ਫਤਿਹ ਬੁਲਾ ਦਿਆ ਕਰਨੀ ਹੈ ਰੋਜ਼ਾਨਾ, ਇਹ ਬੋਲ ਆਪਾਂ ਕਹਿਣ ਦਾ ਯਤਨ ਕਰਨਾ ਹੈ। ਪਿਆਰ ਵਿੱਚ ਆਖੋ ਸਰਬੱਤ ਦਾ, ਗੱਜ ਕੇ ਬੋਲੋ, ਸੰਗੋ ਨਾ, ਸੰਗ ਦਿਓ, ਸਰਬੱਤ ਦਾ ਗੱਜ ਕੇ ਬੋਲਣਾ ਜੇ, ਸਰਬੱਤ ਦਾ ਨਾਨਕ ਨਾਮ ਤੇਰੇ ਪਹਾਣੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ।

ਸੁਖਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਕਹਿ ਨਾਨਕ ਸੁਣੋ ਸੰਤੋ ਵਾਜੇ ਪੰਚ ਸਬਦੋ ਤਿਤ ਘਰ ਸੁਭਾਗੈ ਘਰ

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਹੀ ਪਾਤਸ਼ਾਹੀਆਂ ਦੇ

ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਾ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ

ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤੇ ਨਾਂ

ਆਸਰਿਓ ਕੀ ਆਸਰੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਚੋਜੀ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਦੀਨ ਦਨੀ ਕੇਵਾਲੀ ਕਰੁਣਾ ਨਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਂਹ ਵਾਸਤੇ ਸਮਤ ਪ੍ਰਦਾਨ ਕਰਨੀ ਦਰ ਘਰ ਆਈਆਂ ਸੰਗਤਾਂ ਦੀਆਂ

ਵਾਦੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਮਿਹਰਬਾਨ ਜੀ, ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਭਾਈ ਅਕਾਲ ਜੋਤ ਸਿੰਘ ਜੀ ਮਿਨਹਾਸ ਅਤੇ ਸਮੂਹ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ। ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ, ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ। ਦੇਸ਼ ਕੌਮ ਅਤੇ ਪੰਥ ਦੀ ਸੇਵਾ ਵਿੱਚ ਲਾਉਣਾ, ਮਾੜੀ ਭੈੜੀ ਸੰਗਤ ਨਸ਼ਿਆਂ ਵਿਸ਼ਿਆਂ ਵਿਕਾਰਾਂ ਤੋਂ ਬਚਾ ਕੇ ਰੱਖਣਾ। ਕਿਰਪਾ ਕਰਕੇ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ, ਮਿਹਰ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ

ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ।

ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅਪਾਰ ਕਿਰਪਾ ਸੱਚੇ ਪਾਤਸ਼ਾਹ ਜੀ ਦੀ ਹੋਈ ਹੈ। ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸਮੇਂ ਅਤੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀਆਂ ਦੇ, ਜੋ ਲੜੀਵਾਰ ਪਾਵਨ ਗੁਰਬਾਣੀ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਦੇ ਜਥੇ ਨੂੰ ਗੁਰਬਾਣੀ ਕੀਰਤਨ ਰਾਹੀਂ ਆਪ ਸੰਗਤਾਂ ਨੂੰ ਸ਼ਰਸ਼ਾਰ ਕਰਨਗੇ। ਹੋਈਆਂ ਪੁੱਲਾਂ ਦੀ ਦਇਆ ਦ੍ਰਿਸ਼ਟੀ ਕਰਕੇ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ। ਸ੍ਰੀ ਪਾਉਂਟਾ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ। ਹੁਣ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ, ਜੋ ਅੱਜ ਹੀ ਸਾਡੇ ਕੋਲ ਪਹੁੰਚੇ ਹਨ, ਸੰਗਤਾਂ ਵੱਲੋਂ ਤਿੰਨਾਂ ਨੂੰ ਜੀਆਂ ਆਖਦੇ ਹਾਂ। ਆਓ ਬੜੇ ਪਿਆਰ ਦੇ ਨਾਲ ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਉ ਕਾਰਨ ਸਾਹਿਬਾ ਰੰਗ ਰੱਥੇ, ਤੇਰੇ ਨਾਮ ਅਨੇਕ ਰੂਪ ਅਨੰਤਾ, ਕਹਿ ਨਾ ਜਾਈ ਤੇਰੇ ਗੁਣ ਕੀਤੇ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਨਵਦੀਪ ਸਿੰਘ ਜੀ, ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਤਿੰਨਾਂ ਦਾ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕਥਾ ਦਾ ਹੈ। ਗਿਆਨੀ ਭਾਈ ਗੁਰਮੇਲ ਸਿੰਘ ਜੀ ਟਰਾਂਟੋ ਵਾਲੇ, ਤਿੰਨਾਂ ਪਾਸੋਂ ਚਾਲੀ ਲੜੀਵਾਰ, ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ। ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਜਨ ਕਾ ਪੜਦਾ ਨਾਨਕ ਤਾ ਕੀ ਉਸਤਤ ਕਰਦਾ ਗੁਰੂ ਗਰੀਬ ਨਿਵਾਸ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਮਰੱਥ ਗੁਰੂ ਪਿਆਰ ਸਹਿਤ ਆਖੋ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਫਿਰ ਆਖੋ ਜੀ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਾਰਗਾਹ ਅੰਦਰ ਸੁਭਾਈਮਾਨ ਪ੍ਰੇਮੀ ਗੁਰਸਿੱਖ ਮਾਈ ਭਾਈ ਜੀ ਦੂਰੋਂ ਨੇੜਿਓਂ ਚੱਲ ਕੇ ਤੁਸੀਂ ਸਾਹਿਬਾਂ ਦੇ ਪਾਵਨ ਹਜ਼ੂਰੀ ਅੰਦਰ ਪਹੁੰਚੇ ਹੋ। ਆਦਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਮਸਤਕ ਹੋ ਕੇ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਗੁਰੂ ਸ਼ਬਦ ਦੁਆਰੇ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ, ਕਿਉਂਕਿ ਜ਼ਿੰਦਗੀ ਦੇ ਸਵਾਸ ਅੰਮ੍ਰਿਤ ਵੇਲੇ ਵਿਚਾਰ ਕਰ ਰਹੇ ਸੀ ਬਹੁਤ ਤੇਜ਼ੀ ਨਾਲ ਜਾ ਰਹੇ ਨੇ ਔਰ ਜੀਵ ਨੂੰ ਪਤਾ ਨਹੀਂ ਲੱਗਦਾ ਕਿਵੇਂ ਕਿਵੇਂ ਦਿਨ ਤੇ ਰਾਤ ਗੁਜ਼ਰ ਜਾਂਦੇ ਨੇ। ਜੋ ਦਿਨ ਆਵੇ ਹਾਂਜੀ ਸੋ ਦਿਨ ਜਾਹੀ, ਪਤਾ ਹੀ ਨਹੀਂ ਲੱਗਦਾ। ਜਿਹੜਾ ਦਿਨ ਆਉਂਦਾ ਹੈ ਉਹ ਬਸ ਨਿਕਲ ਜਾਂਦਾ, ਰਾਤ ਆਉਂਦੀ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ। ਦਿਨ ਮੁੱਕ ਜਾਂਦਾ ਹੈ, ਰਾਤ ਪੈ ਜਾਂਦੀ ਹੈ, ਰਾਤ ਲੰਘ ਜਾਂਦੀ ਹੈ, ਤੁਸੀਂ ਸੁਭਾਵਕ ਕਹਿੰਦੇ ਜੀ ਸਵੇਰਾ ਹੋ ਗਿਆ। ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ। ਕਹਿੰਦੇ ਰਹਿਣ ਤੋਂ ਬਾਅਦ ਕੀ ਹੈ, ਪ੍ਰਭਾਤ ਹੋ ਜਾਂਦੀ, ਪ੍ਰਭਾਤ ਤੋਂ ਬਾਅਦ ਫਿਰ ਦਿਨ ਚੱਲ ਪੈਂਦਾ ਹੈ। ਤਾਂ ਉਸ ਦਿਨ ਰਾਤ ਦੇ ਸੰਵਾਦ ਕਰਕੇ ਤੁਸੀਂ ਤਾਂ ਵੱਡਿਆਂ ਭਾਗਾਂ ਵਾਲੇ ਹੋ, ਜੀਵਨ ਸਫਲ ਕਰ ਰਹੇ ਹੋ। ਸਵਾਸਾਂ ਦੀ ਗਿਣਤੀ ਤਾਂ ਕਦੇ ਘਟਦੀ ਵੱਧਦੀ ਨਹੀਂ, ਉਹ ਤਾਂ ਘਟਦੀ ਜਾ ਰਹੀ ਹੈ, ਉਹ ਤਾਂ ਘਟਦੀ ਜਾ ਰਹੀ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਵਚਨ ਹੈ, ਸਾਹਿਬ ਜੀ ਕਹਿੰਦੇ ਬਹਿਤੀ ਜਾਤ ਧਿਆਨ ਦਿਓ, ਬਹਿਤੀ ਜਾਤ ਕਦੇ ਦ੍ਰਿਸ਼ਟ ਤਨਾ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ। ਤੁਸੀਂ ਸਿਆਣੇ ਬਜ਼ੁਰਗ ਬੈਠੇ ਹੋ, ਕਿਧਰੇ ਨਦੀਆਂ ਦਰਿਆਵਾਂ ਦੇ ਕਿਨਾਰਿਆਂ ਤੇ ਖੜਕੇ ਵੇਖਿਆ ਹੋਵੇਗਾ, ਜਦੋਂ ਹੜਾ ਦਾ ਪਾਣੀ ਆਉਂਦਾ ਹੈ ਉਹ ਬੜੀ ਤੇਜ਼ੀ ਨਾਲ ਚੱਲਦਾ ਹੈ, ਤੇ ਕਈ ਵਾਰ ਤੁਸਾਂ ਨੇ ਗੌ ਨਾਲ ਤੱਕਿਆ ਹੋਵੇਗਾ ਕਿਨਾਰੇ ਤੇ ਖੜਕੇ, ਉਸ ਪਾਣੀ ਦੇ ਵਿੱਚ ਇੱਕ ਘੁੰਮਣ ਘੇਰੀ ਸ਼ੁਰੂ ਹੋ ਜਾਂਦੀ ਹੈ। ਘੁੰਮਣ ਘੇਰੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ, ਤੇ ਮਹਿਸੂਸ ਇਉਂ ਹੁੰਦਾ ਹੈ, ਦਿਮਾਗ ਚੱਕਰਤ ਇਉਂ ਖਾ ਜਾਂਦਾ ਹੈ ਵੀ ਜਿਹੜੀ ਘੁੰਮਣ ਘੇਰੀ ਚੱਲ ਰਹੀ ਇੱਥੇ ਪਾਣੀ ਖੜਾ ਹੈ, ਜਿਹੜੀ ਘੁੰਮਣ ਘੇਰੀ ਚੱਲ ਰਹੀ ਹੈ ਨਾ ਮਹਿਸੂਸ ਇਹ ਹੁੰਦਾ ਹੈ ਵੀ ਪਾਣੀ ਹਾਂਜੀ ਬੋਲੋ ਜੀ ਖੜਾ ਹੈ। ਤੁਹਾਡੇ ਨਾਲ ਜਵਾਬ ਚੱਲਣੇ ਨੇ, ਆਖੋ ਗੱਜ ਕੇ ਸਤਨਾਮ ਸ਼੍ਰੀ। ਜੇ ਤੁਹਾਡੇ ਵੱਲੋਂ ਆਂਸਰ ਨਾ ਆਇਆ ਤੇ ਫਿਰ ਕਥਾ ਦਾ ਆਨੰਦ ਹੀ ਨਹੀਂ ਆਉਣਾ, ਤੁਸੀਂ ਸਿਆਣੇ ਸਾਡੇ ਬਜ਼ੁਰਗ ਵੱਡੇ ਬੈਠੇ ਹੋ। ਜਦੋਂ ਘੁੰਮਣ ਘੇਰੀ ਚੱਲਦੀ ਹੈ ਤਾਂ ਮਹਿਸੂਸ ਇਹ ਹੁੰਦਾ ਹੈ ਵੀ ਪਾਣੀ ਖੜਾ ਹੈ, ਪਰ ਪਾਣੀ ਉਹ ਖੜਾ ਨਹੀਂ ਹੁੰਦਾ। ਹਾਂ ਸ਼ਾਬਾਸ਼, ਪਾਣੀ ਉਹ ਖੜਾ ਨਹੀਂ ਹੁੰਦਾ, ਪਾਣੀ ਤਾਂ ਬੜੀ ਤੇਜ਼ੀ ਦੇ ਨਾਲ ਅੱਗੇ ਚੱਲ ਰਿਹਾ ਹੈ ਚੱਲ ਰਿਹਾ ਹੈ, ਪਰ ਭਰਮ ਇਹ ਪੈ ਜਾਂਦਾ ਵੀ ਖੜਾ ਹੈ। ਤਿਵੇਂ ਗੁਰੂ ਸਵਾਰੀ ਸੰਗਤ ਜੇ ਜ਼ਿੰਦਗੀ ਦਾ ਇਹ ਭਰਮ ਪੈ ਗਿਆ ਜੇ ਵੀ ਮੇਰੀ ਜ਼ਿੰਦਗੀ ਬੜੀ ਲੰਬੇਰੀ ਹੈ, ਪਰ ਜ਼ਿੰਦਗੀ ਤਾਂ ਬੜੀ ਉਹ ਪਾਣੀ ਦੇ ਰਫਤਾਰ ਵਾਂਗੂ ਤੇਜ਼ ਦੌੜ ਰਹੀ ਹੈ, ਤੇਜ਼ ਚੱਲ ਰਹੀ ਹੈ, ਪਰ ਮਹਿਸੂਸ ਮੇਰੇ ਵਰਗੇ ਨੂੰ ਚੱਕਰੇ ਤੇ ਇੱਥੇ ਖਾ ਗਿਆ, ਭੁਲੇਖਾ ਇੱਥੇ ਖਾ ਗਿਆ ਵੀ ਸ਼ਾਇਦ ਮੈਂ ਸਦੀਵ ਕਾਲ ਵਿਖੇ ਸੰਸਾਰ ਵਿੱਚ ਰਹਿਣਾ। ਜਿਵੇਂ ਉਹ ਨਿਗਾਹ ਹੀ ਨਹੀਂ ਆਉਂਦਾ ਪਾਣੀ ਚੱਲਦਾ ਹੈ, ਤਿਵੇਂ ਅੰਤਰਮੁਖ ਬਿਰਤੀ ਕਦਾ ਚਿੱਤ ਕੀਤੀ ਨਹੀਂ ਹੈ, ਅੰਤਰਮੁਖ ਬਿਰਤੀ ਕਰਕੇ ਆਪਣੇ ਸਵਾਸਾਂ ਵੱਲੇ ਤੱਕਿਆ ਹੀ ਨਹੀਂ ਹੈ ਵੀ ਮੇਰੀ ਜ਼ਿੰਦਗੀ ਦੇ ਸਵਾਸ ਘਟਦਿਆਂ ਘਟਦਿਆਂ ਘਟਦੇ ਜਾ ਰਹੇ ਨੇ। ਬਹਿਤੀ ਜਾਤ ਕਦੇ ਨਦੀ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ। ਮਿਥਿਆ ਮੋਹ ਵਿੱਚ ਜੀ ਬੱਝਾ ਹੋਇਆ ਹੈ, ਇਹ ਕੁਟੰਬ ਕਬੀਲਾ ਮੇਰਾ ਹੈ, ਸੰਸਾਰ ਮੇਰਾ ਹੈ, ਇਸ ਮੋਹ ਦੇ ਵਿੱਚ ਜ਼ਿੰਦਗੀ ਬਤੀਤ ਹੋ ਜਾਂਦੀ ਹੈ। ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ
ਦਾਗਾ ਦਾਗ ਮੋਹ ਕਰਕੇ ਦੁਬਾਰਾ ਦੁਬਾਰਾ ਜਨਮ ਲੈਣਾ ਪੈ ਜਾਂਦਾ ਹੈ। ਮਿਥਿਆ ਮੋਹ ਬੰਧੈ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰਹਿਣੀ। ਫਿਰ ਅਰਜ ਕਰ ਲੱਗਾ ਜੀ, ਮਾਧਵੇ ਭਜ ਦਿਨ ਨਿਤ ਰਹਿਣੀ। ਮੇਰੇ ਗੁਰੂ ਗਰੀਬ ਨਿਵਾਜ ਜੀ ਕਿਰਪਾ ਕਰ ਦਿਓ ਪਿਆਰਿਆ ਸੱਜਣਾ, ਚਾਹੇ ਦਿਨ ਹੈ ਤੇ ਚਾਹੇ ਰਾਤ ਹੈ, ਚਾਹੇ ਰਾਤ ਹੈ ਤੇ ਚਾਹੇ ਸਵੇਰ ਹੈ ਤੇ ਸਵੇਰ ਹੈ ਤੇ ਦੁਪਹਿਰਾ ਹੈ, ਜਿਵੇਂ ਤੁਸੀਂ ਦੁਪਹਿਰ ਦੇ ਦੀਵਾਨਾਂ ਵਿੱਚ ਬੈਠੇ ਹੋ ਤੇ ਸਦਾ ਹੀ ਕਹਿਣਾ ਚਾਹੀਦਾ ਸਤਨਾਮ ਸ਼੍ਰੀ। ਗੱਜ ਕੇ ਬੋਲਿਆ ਕਰੋ ਸੰਗਣਾ ਨੀ, ਜਿਵੇਂ ਆਪਾਂ ਬਾਹਰ ਗੱਲਾਂ ਕਰਦੇ ਸੰਗਦੇ ਨੀ ਨਾ, ਬਾਜ ਆਪਣੀ ਗੁਆਂਢੀਆਂ ਦੇ ਘਰਾਂ ਤੱਕ ਵੀ ਚਲੇ ਜਾਂਦੀ ਹੈ ਤੇ ਫਿਰ ਵਾਹਿਗੁਰੂ ਜਪ ਲੱਗਿਆ ਕਿਉਂ ਸੰਗਣਾ ਜੇ? ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਾਧਵੇ ਭਜ ਦਿਨ ਨਿਤ ਰਹਿਣੀ, ਇਹਦੇ ਨਾਲ ਕੀ ਹੋਵੇਗਾ? ਜਨਮ ਪਦਾਰਥ ਜੀਤ ਹਰ ਸਰਣੀ, ਜਿਹੜਾ ਜਨਮ ਪਦਾਰਥ ਮਿਲਿਆ ਹੈ, ਮਨੁੱਖਾ ਜਨਮ ਦੀ ਦਾਤ ਪ੍ਰਾਪਤ ਹੋਈ ਹੈ, ਦੁਰਲੱਭ ਦੇਈ ਹੈ, ਦੁਰਲੱਭ ਉਸ ਨੂੰ ਕਹਿੰਦੇ ਨੇ ਜੋ ਬਹੁਤ ਮੁਸ਼ਕਤ ਤੋਂ ਬਾਅਦ ਵਸਤੂ ਮਿਲੇ, ਕਹਿੰਦਾ ਜੀ ਦੁਰਲੱਭ ਮਿਲ ਗਈ ਹੈ। ਬੜੀਆਂ ਮੁਸ਼ਕਤਾਂ ਤੋਂ ਬਾਅਦ 84 ਦੇ ਗੇੜੇ ਚੋਂ ਭਾਉਂਦਿਆਂ ਭਾਉਂਦਿਆਂ ਫਿਰ ਕਿਤੇ ਜਨਮ ਮਿਲਿਆ ਏ, ਕਤ ਕੀ ਮਾਈ ਬਾਪ ਕਤ ਕੇਰਾ, ਕਿਦੋਂ ਥਾਵੋ ਹਮ ਆਏ, ਅਗਣ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕਹੀ ਨਾ ਜਾਣੇ ਅਵਗਣ ਮੇਰੇ, ਕੇਤੇ ਰੁੱਖ ਬਿਰਖਾਂ ਮਚੀਨੇ, ਕੇਤੇ ਪਸ਼ੂ ਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਕਿੰਨੇ ਕਿੰਨੇ ਸਮੇਂ ਇਹਦੇ ਵਿੱਚ ਹੀ ਗੁਜ਼ਰ ਗਏ ਨੇ। ਜਨਮ ਪਦਾਰਥ ਜੀਤ ਹਰ ਸਰਣੀ ਮਾਧਵੇ ਭਜ ਦੇਣ ਨਿਤ ਰਹਿਣੀ। ਜਨਮ ਪਦਾਰਥ ਜੀਤ ਹਰ ਸਰਣੀ, ਪਰ ਹੁੰਦਾ ਕੀ ਹੈ? ਕਰਤ ਵਿਕਾਰ

0: ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੈਸੇ ਜਿਵੇਂ, ਜੈਸੇ ਤੋਂ ਭਾਵ ਜਿਵੇਂ ਚੀਟੀ, ਚੀਟੀ ਮੀਨਸ ਕੀੜੀ, ਕ੍ਰਮ ਕ੍ਰਮ ਕੈ ਬਿਰਖ ਚੜੇ, ਸਹਿਜੇ ਸਹਿਜੇ ਸਹਿਜੇ ਸਹਿਜੇ ਸਹਿਜੇ ਚੜਦਿਆਂ ਚੜਦਿਆਂ ਦਰਖਤ ਤੇ ਚੜ ਜਾਂਦੀ ਹੈ। ਤੁਸੀਂ ਆਪ ਕਈ ਵਾਰ ਪੰਜਾਬੀ ਦੀ ਕਹਾਵਤ ਸੁਣੀ ਹੈ ਵੀ ਤੁਰੀ ਹੋਈ ਤੇ ਕੀੜੀ, ਸੁਣਿਆ ਨਾ ਕਈ ਵਾਰ ਤੁਸਾਂ ਨੇ ਵੀ ਤੁਰੀ ਹੋਈ ਤੇ ਕੀੜੀ ਮਾਣਦੀ ਹੈ, ਤੁਰੀ ਹੈ ਤੇ ਜੇ ਤੁਰੀ ਹੈ ਤੇ ਆਪਣੇ ਟਿਕਾਣੇ ਤੇ ਪਹੁੰਚ ਜਾਵੇਗੀ। ਤੇ ਮੈਂ ਜਿੱਥੇ ਬਾਤ ਲਿਆ ਰਿਹਾ ਹੈ, ਤੁਸੀਂ ਜਿੰਨੇ ਬੈਠੇ ਹੋ ਮੇਰੇ ਗੁਰੂ ਦੀ ਕਿਰਪਾ ਹੈ, ਸਿਆਣੇ ਬੈਠੇ ਹੋ, ਜੇ ਮੇਰੇ ਗੁਰੂ ਦੇ ਵੱਲੇ ਤੁਰ ਪਏ ਹੋ ਨਾ, ਜੇ ਮੇਰੇ ਗੁਰੂ ਸ਼ਬਦ ਵੱਲੇ ਤੁਰ ਪਏ ਹੋ ਤੇ ਜੇ ਉਹਦੇ ਵੱਲੇ ਤੁਰ ਪਏ ਹੋ ਤੇ ਤੁਰਦਿਆਂ ਤੁਰਦਿਆਂ ਤੁਰਦਿਆਂ ਤੁਰਦਿਆਂ ਟਿਕਾਣੇ ਤੇ ਪਹੁੰਚ ਜਾਓਗੇ। ਜੈਸੇ ਪੇਖਤ ਪੇਖਤ ਰਤਨ ਪਾਰਕ ਹੋਤ, ਸੁਣਤ ਸੁਣਤ ਜੈਸੇ ਪੰਡਿਤ ਪ੍ਰਬੀਨ ਹੈ, ਸੁੰਗਤ ਸੁੰਘ ਸੋਧਾ ਜੈਸੇ ਤੋ ਸਵਾਸੀ ਹੋਤ, ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ, ਲਿਖਤ ਲਿਖਤ ਲੇਖ ਜੈਸੇ ਲੇਖਕ ਹੋਤ, ਚਾਖਤ ਚਾਖਤ ਜੈਸੇ ਭੋਗੀ ਰਸ ਭੀਨ ਹੈ, ਚਲਤ ਚਲਤ ਜੈਸੇ ਪਹੁੰਚੇ ਠਿਕਾਣੇ ਜਾਏ, ਖੋਜਤ ਖੋਜਤ ਗੁਰ ਸ਼ਬਦ ਲੇਵਲੀਣ। ਇੱਥੇ ਮਨ ਦੀ ਬਾਤ ਆ ਜਾਣੀ ਹੈ, ਤੁਸੀਂ ਚੱਲੇ ਹੋ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਕੋਈ ਪਾਰਖੂ ਨਹੀਂ ਹੁੰਦਾ, ਪਹਿਲਾਂ ਜਿਸ ਵੇਲੇ ਜਨਮ ਲੈਂਦਾ ਉਦੋਂ ਕੋਈ ਪਰਖ ਨਹੀਂ ਹੁੰਦੀ, ਪਰ ਸਹਿਜੇ ਸਹਿਜੇ ਕਿਧਰੇ ਜੌਹਰੀ ਦੀ ਦੁਕਾਨ ਤੇ ਜਾਣਾ ਸ਼ੁਰੂ ਕਰ ਦੇਵੇ, ਜੌਹਰੀ ਸਮਝਦੇ ਹੋ ਸੋਨੇ ਦਾ ਰਤਨਾਂ ਦਾ ਵਪਾਰ ਕਰਨ ਵਾਲਾ ਹੋਵੇ, ਤੇ ਉਹਦੀ ਦੁਕਾਨ ਤੇ ਕੰਮ ਕਰਨ ਵਾਲਾ ਬੰਦਾ ਸਹਿਜੇ ਸਹਿਜੇ ਕਈ ਵਾਰ ਹੁੰਦਾ ਵੀ ਜੌਹਰੀ ਨਾਲੋਂ ਵੀ ਸਿਆਣਾ ਹੋ ਜਾਂਦਾ, ਉਹਦੇ ਨਾਲੋਂ ਵੀ ਉਹ ਰਤਨਾਂ ਦੀ ਪਾਰਖ ਛੇਤੀ ਕਰ ਲੈਂਦਾ। ਪਰ ਉਹ ਐਵੇਂ ਨਹੀਂ ਹੋਈ, ਉਹਨੇ ਰੋਜ਼ਾਨਾ ਉਸ ਸਮੇਂ ਦੀ ਘੋਖ ਕਰਦਾ ਰਿਹਾ, ਵੇਹਦਾ ਰਿਹਾ ਵੇਹਦਾ ਰਿਹਾ, ਇਹ ਅਸਲੀ ਹੈ ਕਿ ਨਕਲੀ ਹੈ, ਨਕਲੀ ਕਹੇ ਅਸਲੀ ਹੈ ਤੇ ਕਰਦਿਆਂ ਕਰ ਦਿਓ ਬਹੁਤ ਵੱਡਾ ਪਾਰਖੂ ਬਣ ਗਿਆ। ਉਹ ਇੱਕਦਮ ਵੇਖ ਕੇ ਕਹਿ ਦੇਵੇਗਾ ਜੀ ਇਹ ਪੱਕਾ ਸੋਨਾ ਹੈ, ਇਹ ਮੁਲੰਮਾ ਹੈ, ਇਹ ਕੱਚਾ ਹੈ, ਉਹਨੂੰ ਪਤਾ ਲੱਗ ਗਿਆ, ਪਹਿਲਾਂ ਥੋੜੀ ਸੀ। ਪੇਖਤ ਵੇਹਦਿਆਂ ਵੇਹਦਿਆਂ ਪੇਖਤ ਪੇਖਤ ਜੈਸੇ ਰਤਨ ਪਾਰਖ ਹੋਤ, ਦੂਜਾ ਬੋਲ ਹੈ ਜੀ ਸੁਨਤ ਸੁਨਤ ਜੈਸੇ ਪੰਡਿਤ ਬਰਬੀਨ ਹੈ। ਸੰਗਤ ਵਿੱਚ ਗੁਰੂ ਖਾਲਸਾ ਜੀ ਇਹੋ ਜਿਹੀਆਂ ਰੂਹਾਂ ਬੈਠੀਆਂ ਨੇ, ਮੈਂ ਜਾਣਦਾ ਹਾਂ, ਮੈਂ ਬੇਸ਼ੱਕਲ ਮੇਰੇ ਸਮੇਂ ਤੋਂ ਬਾਅਦ ਇਸ ਸਥਾਨ ਤੇ ਹਾਜ਼ਰੀ ਭਰੀ ਹੈ, ਪਰ ਮੈਂ ਅੰਮ੍ਰਿਤ ਵੇਲੇ ਹੁਣ ਵੀ ਦੇਖਿਆ, ਸ਼ਾਮੀ ਵੀ ਦੇਖਿਆ ਵੀ ਉਹ ਪਿਆਰੇ ਗੁਰਸਿੱਖ ਬੈਠੇ ਜਿਹੜੇ ਉਦੋਂ ਵੀ ਸੰਗਤ ਵਿੱਚ ਆਉਂਦੇ ਸੀ ਤੇ ਅੱਜ ਵੀ ਸੰਗਤ ਵਿੱਚ ਮੌਜੂਦ ਨੇ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਰੋਜ਼ਾਨਾ ਕਥਾ ਸੁਣਦਿਆਂ ਸੁਣਦਿਆਂ ਸਵੇਰੇ ਦੁਪਹਿਰੇ ਸ਼ਾਮੀ ਕਥਾ ਕੀਰਤਨ ਸੁਣਦਿਆਂ ਸੁਣਦਿਆਂ ਮੈਨੂੰ ਮਾਫ ਕਰ ਦਿਓ, ਕਥਾ ਵਾਚਕਾਂ ਤੋਂ ਵੱਧ ਕੇ ਸੰਗਤ ਸੁਣਨ ਵਾਲੀ ਵੀ ਦੀਵਾਨ ਬਣ ਜਾਂਦੀ ਹੈ, ਕਿਉਂਕਿ ਰੋਜ਼ਾਨਾ ਦਾ ਉਹਨਾਂ ਦਾ ਅਭਿਆਸ ਹੋ। ਕਥਾ ਕਰਨ ਵਾਲੇ ਤੇ ਦੋ ਵੀਕਾਂ ਲਾਈਆਂ, ਤਿੰਨ ਲਾਈਆਂ ਜਾਂ ਚਾਰ ਲਾਈਆਂ, ਉਹਨੇ ਚਲੇ ਜਾਣਾ ਹੈ, ਉਹ ਤੋਂ ਬਾਅਦ ਹੋਰ ਵਿਦਵਾਨ ਵੀ ਆ ਜਾਣਾ ਹੈ, ਉਹ ਉਸ ਤੋਂ ਵੱਧ ਕੇ ਵਿਦਵਾਨ ਹੈ, ਵੱਧ ਕੇ ਵਿਦਵਾਨ ਹੈ। ਤੇ ਤੁਸੀਂ ਸੁਣਦਿਆਂ ਸੁਣਦਿਆਂ ਗੁਰੂ ਕੀ ਅੰਮ੍ਰਿਤ ਕਥਾ ਕਹਾਣੀਆਂ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਸੁਣਦਿਆਂ ਸੁਣਦਿਆਂ ਬੜੇ ਖੋਜਕਾਰੀ ਬਣ ਜਾਂਦੇ ਹੋ। ਫਿਰ ਤੁਹਾਡੇ ਵਿੱਚ ਇੱਦਾਂ ਦੇ ਬੰਦੇ ਵੀ ਹੁੰਦੇ ਨੇ ਜਿਹੜੇ ਕਥਾ ਵਾਚਕਾਂ ਨੂੰ ਸਵਾਲ ਵੀ ਕਰਦੇ ਨੇ ਵੀ ਆਹ ਕਿਵੇਂ ਹੋਇਆ ਜੀ, ਆਹ ਕਿਵੇਂ ਹੋਇਆ। ਕੋਈ ਪੁੱਛਣਾ ਡਰ ਨਹੀਂ ਹੈ, ਕੋਈ ਚੰਗੀ ਬਾਤ ਹੁੰਦੀ ਹੈ, ਪੁੱਛਦਿਆਂ ਪੁੱਛਦਿਆਂ ਕੁਝ ਮਿਲਣਾ ਹੀ ਹੈ, ਘਟਨਾ ਦੇ ਕੁਝ ਵੀ ਨਹੀਂ ਹੈ। ਪੇਖਤ ਪੇਖਤ ਜੈਸੇ ਰਤਨ ਪਾਰਕ ਹੋਤ, ਸੁਣਤ ਸੁਣਤ ਜੈਸੇ ਪੰਡਿਤ ਮਿੰਝ ਦਾ ਵਿਦਵਾਨ, ਪੰਡਿਤ ਪ੍ਰਬੀਨ, ਪ੍ਰਬੀਨ ਮਿੰਝ ਸਿਆਣਾ, ਸਿਆਣਾ ਵਿਦਵਾਨ ਬਣ ਜਾਂਦਾ ਹੈ। ਸੁੰਗਤ ਸੁੰਘ ਸੋਧਾ ਜੈਸੇ ਤੋ ਸੁਭਾਸੀ ਹੋਤ, ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ, ਸੁੰਗਣ ਸੁੰਗਣ ਲੈਣ ਵਾਲਾ ਭਾਵ ਸੁਗੰਧੀ ਦੀ ਖੁਸ਼ਬੋ ਲੈਣ ਵਾਲਾ, ਜਿਹੜੇ ਲੈਣ ਵਾਲੇ ਨੇ ਰੋਜ਼ਾਨਾ ਦੇ ਉਹ ਦੂਰੋਂ ਹੀ ਵੇਖ ਕੇ ਕਹਿ ਦੇਣਗੇ ਜੀ ਇਹ ਪਰਫਿਊਮ ਵਧੀਆ ਹੈ, ਇਹ ਸੈਂਟ ਵਧੀਆ ਹੈ, ਇਹ ਅਤਰ ਵਧੀਆ, ਜਿਹਨੇ ਮੇਰੇ ਵਰਗੇ ਨੇ ਕਦੇ ਵੇਖਿਆ ਨਹੀਂ ਪਿੰਡਾਂ 'ਚ ਉੱਠ ਕੇ ਆਇਆ, ਮੈਨੂੰ ਕੀ ਪਤਾ ਲੱਗਣਾ ਵੀ ਇਹ ਵਧੀਆ ਕਿ ਘਟੀਆ ਹੈ। ਤੇ ਤੀਜਾ ਬੋਲ ਕਹਿੰਦੇ ਨੇ ਭਾਈ, ਚੌਥਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ। ਆ ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ ਆਉਂਦੇ ਨੇ ਜਾਂ ਢਾਡੀ ਸਿੰਘ ਸਾਹਿਬਾਨ ਆਉਂਦੇ ਨੇ, ਤੇ ਜਿਸ ਵੇਲੇ ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ ਕੀਰਤਨ ਦੀ ਆਰੰਭਤਾ ਕਰਦੇ ਨੇ, ਜਦੋਂ ਉਹਨਾਂ ਸਿੱਖਿਆ ਨਹੀਂ ਹੁੰਦਾ ਤੇ ਉਹਨਾਂ ਨੂੰ ਸਿਖਾਇਆ ਜਾਂਦਾ ਜੀ ਸਾ ਰੇ ਗਾ ਮਾ ਪਾ ਧਾ ਨੀ ਸਾ, ਉਹੀ ਸਰਗਮਾਂ ਦਾ ਅਭਿਆਸ ਕਰਦਿਆਂ ਕਰਦਿਆਂ ਗਾਉਂਦਿਆਂ ਗਾਉਂਦਿਆਂ ਇੱਕ ਦਿਨ ਇੰਨੇ ਵੱਡੇ ਤਕੜੇ ਰਾਗੀ ਬਣ ਜਾਂਦੇ ਨੇ ਜਿਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ। ਪਹਿਲਾਂ ਤੇ ਉਹ ਰਾਗੀ ਨਹੀਂ ਸੀ, ਪਹਿਲਾਂ ਤੇ ਉਹ ਰਾਗੀ ਨਹੀਂ ਸੀ, ਪਰ ਉਹ ਗਾਉਂਦਿਆਂ ਗਾਉਂਦਿਆਂ ਗਾਉਂਦਿਆਂ ਗਾਉਂਦਿਆਂ ਬੜੇ ਤਕੜੇ ਰਾਗੀ ਸਿੰਘ ਸਾਹਿਬਾਨ ਬਣ ਜਾਂਦੇ ਨੇ। ਜਿਵੇਂ ਸੁਣਦਿਆਂ ਸੁਣਦਿਆਂ ਪੰਡਿਤ ਵਿਦਵਾਨ ਬਣ ਜਾਂਦਾ ਹੈ, ਵੇਂਦਿਆਂ ਵੇਂਦਿਆਂ ਰਤਨਾਂ ਦਾ ਪਾਰਖੂ ਬਣ ਜਾਂਦਾ ਹੈ। ਤੇ ਪੰਜਵਾਂ ਬੋਲ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਲਿਖਤ ਲਿਖਤ ਲੇਖ ਜੈਸੇ ਤੋਂ ਲੇਖਕ ਹੋਤ। ਲਿਖਾਰੀ ਜਿਹੜਾ ਹੈ, ਹੁਣ ਆਪਾਂ ਛੋਟੇ ਜਿਹੇ ਬੱਚੇ ਨੂੰ ਪਾਈਏ ਸਕੂਲ ਪੜ੍ਹਨੇ, ਤਾਂ ਕਈ ਵਾਰ ਮਾਂ ਬਾਪ ਉਹਦਾ ਹੱਥ ਪੜ ਕੇ ਵੀ ਲਿਖਾਉਂਦੇ ਹੁੰਦੇ ਸੀ, ਏ ਊੜਾ ਐੜਾ ਏ ਬੀ ਸੀ ਜੋ ਵੀ ਸੀ। ਪਰ ਜਦੋਂ ਸਹਿਜੇ ਸਹਿਜੇ ਲਿਖਦਿਆਂ ਲਿਖਦਿਆਂ ਆਪੇ ਹੀ ਲਿਖਣਾ ਸ਼ੁਰੂ ਕਰ ਦਿੰਦਾ ਹੈ, ਉਹ ਲਿਖਦਿਆਂ ਲਿਖਦਿਆਂ ਜਿਹੜਾ ਲਿਖਣ ਵਾਲਾ ਜੇ ਇੱਕ ਦਿਨ ਨੂੰ ਬਹੁਤ ਵੱਡਾ ਲੇਖਕ ਬਣ ਜਾਂਦਾ ਹੈ। ਫਿਰ ਤੂੰ ਅੱਖਾਂ ਮੀਟ ਕੇ ਵੀ ਲਿਖੀ ਜਾਂਦਾ ਹੈ, ਲਿਖਣ ਤੋਂ ਬਿਨਾਂ ਉਹਦੀ ਜਿਹੜੀ ਰਾਈਟਿੰਗ ਹੈ ਉਹ ਸਹੀ ਨਹੀਂ ਹੁੰਦੀ। ਲਿਖਦਿਆਂ ਲਿਖਦਿਆਂ ਲੋਕ ਲਿਖਾਰੀ ਬਣ ਜਾਂਦੇ ਨੇ। ਲਿਖਤ ਲਿਖਤ ਜੈਸੇ ਲੇਖਕ ਹੋਤ, ਚਾਖਤ ਚਾਖਤ ਜੈਸੇ ਭੋਗੀ ਰਸ ਭੀਨ ਹੈ। ਜੇ ਪਦਾਰਥਾਂ ਨੂੰ ਛਕਣ ਵਾਲਾ ਤਰ੍ਹਾਂ ਤਰ੍ਹਾਂ ਦੇ ਸਵਾਦਾਂ ਨੂੰ ਚੱਖ ਲੈਂਦਾ ਹੈ। ਚਾਖਤ ਚਾਖਤ ਜੈਸੇ ਭੋਗੀ ਰਸ ਭੀਨ ਹੈ, ਚਲਤ ਚਲਤ ਜੈਸੇ ਪਹੁੰਚੇ ਟੀਖਾਨੇ ਜਾਏ। ਜਿੱਥੇ ਮੈਂ ਬਾਤ ਲੈ ਰਿਹਾ ਸੀ, ਚੱਲਦਿਆਂ ਚੱਲਦਿਆਂ ਚੱਲਦਿਆਂ ਇੱਕ ਦਿਨ ਉਹ ਟਿਕਾਣੇ ਤੇ ਪਹੁੰਚ ਜਾਵੇਗਾ। ਤੁਸੀਂ ਰੋਜ਼ਾਨਾ ਚੱਲਦੇ ਹੋ ਨਾ, ਮੈਂ ਮੁਤਾ ਇੱਥੇ ਬਚਨ ਲਿਆ ਰਿਹਾ ਵੀ ਆਪਣਾ ਚੱਲਣਾ ਜਾਰੀ ਰੱਖਣਾ ਹੈ, ਭਾਵ ਕੇ ਗੁਰਦੁਆਰੇ ਆਉਣਾ ਜਾਰੀ ਰੱਖਣਾ ਹੈ। ਜੇ ਸਾਨੂੰ ਸਵੇਰੇ ਟਾਈਮ ਮਿਲਿਆ ਤਾਂ ਵੀ ਬਾਤ ਕੋਈ ਨਹੀਂ ਹੈ, ਜੇ 3-4 ਵਜੇ ਮਿਲ ਗਿਆ ਤਾਂ ਵੀ ਕੋਈ ਨਹੀਂ ਹੈ, ਪਰ ਤੁਸੀਂ ਆਪਣਾ ਜਿਹੜਾ ਰੈਗੂਲਰ ਉਹ ਜਾਰੀ ਰੱਖਣਾ ਹੈ। ਗੁਰੂ ਦੇ ਸ਼ਬਦ ਵੱਲੇ ਤੁਰਦੇ ਰਹਿਣਾ ਤੁਰਦੇ ਰਹਿਣਾ। ਜਦੋਂ ਸੰਗਤ ਵਿੱਚ ਆਓਗੇ ਤੇ ਸੁਭਾਵਿਕ ਤੁਹਾਨੂੰ ਆਵਾਜ਼ ਤੇ ਕੰਨਾਂ 'ਚ ਪੈ ਹੀ ਜਾਣੀ ਹੈ, ਦੇਗ ਲੈਣੀ ਉਦੋਂ ਵੀ ਆਵਾਜ਼ ਪੈ ਜਾਣੀ ਹੈ। ਜੇ ਨਹੀਂ ਵੀ ਆਵਾਜ਼ ਪਈ ਤੇ ਤੁਸੀਂ ਦੇਗ ਮੂੰਹ 'ਚ ਪਾਉਂਦਿਆਂ ਸੁਭਾਵਿਕ ਕਹਿ ਦੇਣਾ ਹੈ ਸਤਨਾਮ ਸ਼੍ਰੀ, ਕਹਿ ਦੇਣਾ ਨਾ ਇਹ ਗੁਰੂ ਕੀ ਦੇਗ ਮਿਲ ਗਈ ਹੈ। ਫਿਰ ਦੇਗ ਉਹ ਮਿਲੀ ਹੈ ਜਿਹੜੀਆਂ ਬਾਣੀਆਂ ਪੜ੍ਹ ਕੇ ਤਿਆਰ ਹੋਈ ਹੈ, ਗੁਰੂ ਦਰ ਤੇ ਪ੍ਰਵਾਨ ਹੋਈ ਹੈ ਤੇ ਗੁਰੂ ਦੀ ਕਿਰਪਾ ਲੈ ਕੇ ਤੁਰ ਗਏ ਹੋ। ਚਲਤ ਚਲਤ ਜੈਸੇ ਪਹੁੰਚੇ ਠੀਖਾਨੇ ਜਾਏ, ਖੋਜਤ ਖੋਜਤ ਗੁਰ ਸ਼ਬਦ ਲੈ ਵਲੀਨ ਹੈ। ਤੇਵੇਂ ਖੋਜਦਿਆਂ ਖੋਜਦਿਆਂ, ਸ਼ਬਦ ਸੁਣਦਿਆਂ ਸੁਣਦਿਆਂ, ਕਥਾ ਕੀਰਤਨ ਸੁਣਦਿਆਂ ਸੁਣਦਿਆਂ, ਕਦਾਚਿਤ ਏਦਾਂ ਦੀ ਕਿਰਪਾ ਵੀ ਆ ਜਾਂਦੀ ਹੈ ਵੀ ਸੁਰਤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸ਼ਬਦ ਵਿੱਚ ਟਿਕ ਜਾਂਦੀ ਹੈ। ਇੱਕਦਮ ਥੋੜੀ ਟਿਕਦੀ ਹੈ, ਟਿਕਦਿਆਂ ਟਿਕਦਿਆਂ ਟਿਕ ਜਾਂਦੀ ਹੈ। ਮਨ ਨਹੀਂ ਟਿਕਦਾ ਪਰ ਸਹਿਜੇ ਸਹਿਜੇ ਟਿਕ ਜਾਂਦਾ ਹੈ। ਤੇਵੇਂ ਅੱਜ ਦਾ ਜਿਹੜਾ ਕਵਿਤਾ ਮਿਲਦਾ ਜੁਲਦਾ ਭਾਈ ਗੁਰਦਾਸ ਸਾਹਿਬ ਜੀ ਨੇ ਕਲਮ ਬੰਦ ਕੀਤਾ ਹੈ, ਕਹਿੰਦੇ ਕਰਮ ਕਰਮ ਸਹਿਜੇ ਸਹਿਜੇ ਜੈਸੇ ਚੀਟੀ, ਕਰਮ ਕਰਮ ਕੈ ਬਿਰਖ ਚੜ੍ਹੈ। ਕਿੱਡਾ ਵੱਡਾ ਦਰਖਤ ਹੈ ਜੀ, ਬੰਦੇ ਤੋਂ ਤੇ ਕਈ ਵਾਰ ਚੜਿਆ ਨਹੀਂ ਜੇ ਜਾਂਦਾ ਤੇ, ਪਰ ਕੀੜੀਆਂ ਦਰਖਤ ਦੀ ਉੱਚੀ ਛੋਟੀ ਤੇ ਚਲੇ ਜਾਂਦੀਆਂ ਨੇ। ਬੰਦੇ ਨੂੰ ਚੜ੍ਹਨ ਤੋਂ ਤੇ ਡਰ ਲੱਗਦਾ ਹੈ ਪਰ ਕੀੜੀਆਂ ਚਲ ਜਾਂਦੀਆਂ ਨੇ। ਤੇਵੇਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਤੂੰ ਡਰਨਾ ਵੀ ਮੈਂ ਪਾਪ ਕੀਤੇ ਨੇ, ਤੂੰ ਡਰਨਾ ਮੈਂ ਗੁਨਾਹ ਕੀਤੇ ਨੇ, ਤੂੰ ਗੁਰੂ ਕੋਲ ਆ ਕੇ ਸਹਿਜੇ ਸਹਿਜੇ ਭੁੱਲਾਂ ਬਖਸ਼ਾਉਂਦਾ ਜਾ, ਮੇਰੇ ਗੁਨਾਹਾਂ ਬਖਸ਼ ਦੇ, ਦਾਤਾ ਤੇਰੇ ਕੋਲ ਘਰ ਹੈ। ਤੇ ਗੁਰੂ ਤੋਂ ਡਰਨਾ, ਗੁਰੂ ਦਾ ਘਰ ਐਸਾ ਬਿਰਧ ਹੈ ਜਦੋਂ ਤੂੰ ਦਿਨ ਰਾਤ ਆ ਕੇ ਗੁਰੂ ਕੋਲ ਬੇਨਤੀ ਕਰਦਾ ਚੱਲੇਗਾ ਨਾ, ਤੇ ਗੁਰੂ ਦਾ ਐਸਾ ਵੱਡਾ ਬਿਰਧ ਜੇ ਇੱਥੇ ਗੁਰੂ ਬਖਸ਼ ਦਿੰਦਾ, ਇਹੀ ਤੇ ਬਿਰਧ ਹੈ, ਤਾਂ ਹੀ ਤੇ ਬੋਲ ਪੜਦੇ ਹੋ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ। ਸਮੁੰਦ ਦਾ ਨਾਮ ਹੀ ਸਮੁੰਦਰ ਜੇ ਤੇ ਸਾਗਰ ਦਾ ਨਾਮ ਹੀ ਸਮੁੰਦਰ ਜੇ, ਹੁਣ ਅਰਥ ਦੋਨਾਂ ਦੇ ਵੱਖ ਵੱਖ ਹੋ ਜਾਣੇ ਨੇ। ਜਿਵੇਂ ਸਮੁੰਦਰ ਦਾ ਪਾਣੀ ਤੋਲਿਆ ਮਿਣਿਆ ਨਹੀਂ ਜਾਂਦਾ, ਅਗਰ ਕੋਈ ਲੀਟਰ ਲੈ ਕੇ ਕੋਈ ਬਾਲਟੀਆਂ ਲੈ ਕੇ ਉਹਨੂੰ ਤੋਲੇ ਵੀ ਕਿੰਨੇ ਲੀਟਰ ਨੇ ਕਿੰਨਾ ਪਾਣੀ ਹੈ, ਤੇ ਜਿਵੇਂ ਉਹ ਤੋਲਿਆ ਮਿਣਿਆ ਨਹੀਂ ਨਾ ਜਾਂਦਾ, ਤਾਂ ਤੇਵੇਂ ਗਰੀਬ ਨਵਾਜ ਕਹਿੰਦੇ ਮੇਰੇ ਗੁਨਾਹ ਹੀ ਇੰਨੇ ਨੇ ਉਹ ਤੋਲੇ ਮਿਣੇ ਹੀ ਨਹੀਂ ਜਾਣੇ, ਪਰ ਤੁਹਾਡਾ ਬਿਰਧ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਹਾਂ ਡੁੱਬਦੇ ਪੱਥਰ ਤਾਰੇ, ਪੱਥਰਾਂ ਦੀ ਨਿਆਈ ਹੈ। ਜੀਗੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਸਾਹਿਬ ਜੀ ਕਹਿੰਦੇ ਨੇ ਕਰਮ ਕਰਮ ਕੈ ਬਿਰਖ ਚੜੇ, ਚੜ ਗਈ ਹੈ ਪਰ ਪੰਛੀ ਉੱਡ ਜਾਏ, ਤੇ ਜਿਹੜਾ ਪੰਛੀ ਹੈ ਜੀ ਉਹ ਇੱਕਦਮ ਉਡਾਰੀ ਮਾਰ ਕੇ, ਵੈਸੇ ਨਿਕਟ ਹੀ ਫਲ ਕੈ, ਉਹ ਤੇ ਉਡਾਰੀ ਮਾਰ ਕੇ ਫਲ ਦੇ ਕੋਲ ਜਾ ਬੈਠਦਾ, ਉਹ ਫਲ ਖਾਣਾ ਸ਼ੁਰੂ ਕਰ ਦਿੰਦਾ ਹੈ। ਤੀਵੀਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸੰਗਤ ਵਿੱਚ ਇੱਕ ਉਹ ਰੂਹਾਂ ਬੈਠੀਆਂ ਨੇ ਜਿਨ੍ਹਾਂ ਦੀ ਮੇਰੇ ਵਾਹਿਗੁਰੂ ਨਿਰੰਕਾਰ ਦੇ ਘਰ ਵਿੱਚ ਉਡਾਰੀਆਂ ਵੱਜਦੀਆਂ ਨੇ, ਜਿਹੜੀਆਂ ਚੌਥਾ ਭੂਮਿਕਾ ਦੇ ਵਿੱਚ ਨੇ। ਤੇ ਜਿਸ ਵੇਲੇ ਉਹਨਾਂ ਦੀ ਸੰਗਤ ਮਿਲ ਜਾਂਦੀ ਹੈ ਨਾ, ਇੱਕ ਬਚਨ ਕਬੀਰ ਸਾਹਿਬ ਜੀ ਦਾ ਆਉਂਦਾ ਹੈ, ਕਬੀਰ ਮਨ ਪੰਖੀ ਭਇਓ ਪੰਛੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਪੰਛੀ ਉੱਡਦੇ ਨੇ ਜਿਵੇਂ ਜਿਵੇਂ ਉਹਨਾਂ ਨੂੰ ਮਿਲਦਾ ਉਡਾਰੀਆਂ ਮਾਰ ਕੇ ਉੱਥੇ ਲੈ ਜਾਂਦੇ, ਜਿਹੋ ਜਿਹੀ ਮਿਲਦੇ ਫਲ ਮਿਲ ਜਾਂਦੇ ਨੇ। ਇਸ ਗੁਰੂ ਘਰ ਦੇ ਵਿੱਚ ਜਿਹੜਾ ਵੀ ਕੋਈ ਗੁਰੂ ਘਰ ਹੈ, ਜਿਵੇਂ ਜਿਵੇਂ ਰੱਬ ਦੇ ਪਿਆਰਿਆਂ ਦੀ ਸੰਗਤ ਮਿਲੇਗੀ, ਤਿਵੇਂ ਤਿਵੇਂ ਰੂਹਾਨੀਅਤ ਦੇ ਮਾਰਗ ਵੱਲੇ ਉਡਾਰੀ ਵੱਜਦੀ ਜਾਵੇਗੀ। ਕਹਿੰਦੇ ਦੇਖੋ ਦਾ ਮੁਕਾਬਲਾ ਨਹੀਂ ਹੁੰਦਾ। ਦੂਜਾ ਬੋਲ ਕਹਿੰਦੇ ਨੇ, ਜੈਸੇ ਗਾਡੀ ਚੱਲੀ ਜਾਤ ਲੀਕਣ ਮੈਂ ਧੀਰਜ ਸੈ। ਕੋਈ ਲਕੀਰਾਂ ਬਣੀਆਂ, ਪਹਿਲਾਂ ਕੱਚੇ ਰਾਹ ਹੁੰਦੇ ਸੀ, ਗੱਡੇ ਚੱਲਦੇ ਹੁੰਦੇ ਸੀ, ਉਹਨਾਂ ਗੱਡਿਆਂ ਦੇ ਲਕੀਰਾਂ ਦੇ ਉੱਤੇ ਜਿੱਥੇ ਕਹਿੰਦੇ ਲੀਆਂ ਪਈਆਂ ਜੀ, ਲੀਆਂ ਹੀ ਕਿਹਾ ਜਾਂਦਾ ਸੀ ਨਾ, ਕੱਚੇ ਰਾਹ ਲੀਆਂ ਪੈ ਗਈਆਂ, ਉਹਨਾਂ ਲੀਆਂ ਦੇ ਉੱਤੇ ਉਹ ਸਹਿਜੇ ਸਹਿਜੇ ਚੱਲਦੇ ਸੀ। ਪਰ ਜਿਹੜਾ ਘੋੜਾ ਹੈ ਉਹਨੂੰ ਲੀਆਂ ਦੀ ਲੋੜ ਨਹੀਂ ਹੈ, ਉਹ ਤੇ ਚਾਹੇ ਕੱਚਾ ਰਾਹ ਤੇ ਚਾਹੇ ਪੱਕਾ ਰਾਹ ਚਾਹੇ ਵਾਹਣ ਪਏ ਨੇ, ਉਹ ਤੇ ਬੜੀ ਛੇਤੀ ਦੌੜ ਜਾਂਦਾ ਹੈ, ਆਪਣੇ ਟਿਕਾਣੇ ਤੇ ਪਹੁੰਚ ਜਾਂਦਾ ਹੈ। ਤੀਜਾ ਬੋਲ ਭਾਈ ਸਾਹਿਬ ਜੀ ਲਿਖਦੇ, ਜੈਸੇ ਕੋਸ ਪਰ ਚੱਲ ਸਕੀਏ ਨਾ ਪਾਇਨ ਕਹਿ। ਜਿਵੇਂ ਪੈਦਲ ਕੋਈ ਤੁਰਨ ਵਾਲਾ ਹੋਵੇ, ਕਿੰਨਾ ਤੁਰ ਲਏਗਾ, 5-10 ਕਿਲੋਮੀਟਰ ਬੱਸ ਹੋ ਜਾਵੇਗੀ। ਤੇ ਫਿਰ ਛੇਵਾਂ ਬੋਲ ਭਾਈ ਸਾਹਿਬ ਜੀ ਕਹਿੰਦੇ, ਆਤਮਾ ਚਤੁਰਕੁੰਟ ਧਾਏ ਆਵੇ ਪਲ ਕਹਿ। ਅਗਰ ਜੇ ਰੱਬ ਦੇ ਪਿਆਰਿਆਂ ਦੀ ਸੰਗਤ ਮਿਲੀ ਹੈ ਤਾਂ ਆਤਮਾ ਦਾ ਅਰਥ ਹੈ ਮਨ, ਫਿਰ ਜਿਹੜਾ ਮਨ ਹੈ ਨਿਰੰਕਾਰ ਦੇ ਘਰ ਵੱਲੇ ਚਲਾ ਜਾਵੇਗਾ। ਅਗਰ ਜੇ ਵਿਕਾਰੀਆਂ ਦੀ ਸੰਗਤ ਮਿਲੀ ਹੈ ਤਾਂ ਮਨ ਵਿਕਾਰਾਂ ਦੇ ਵਿੱਚ ਦੌੜ ਜਾਵੇਗਾ, ਇਹਦਾ ਤੇ ਪਹਿਲਾਂ ਹੀ ਟਿਕਾ ਨਹੀਂ ਹੁੰਦਾ। ਜੈਸੇ ਪੰਛੀ ਉੱਡਤ ਫਿਰਤ ਹੈ ਆਕਾਸ ਚਾਰੀ, ਜਾਰੀ ਡਾਰ ਪਿੰਜਰ ਮੈਂ ਰਾਖੀਅਤ ਆਣ ਕਹਿ। ਜੈਸੇ ਗਾਜਰਾਜ ਗਹਿਬਰ ਬਨ ਮੈਂ ਮਦੋਣ, ਬਸ ਹੋਏ ਮੁਹਾਵਤ ਕੈ ਅੰਕ ਸਹਿ ਮਾਣ ਕੈ। ਜੈਸੇ ਵਿਖਿਆ ਤਾਰ ਬਿਖਮ ਪਿਲ ਮੈਂ ਬਿਲ ਮੈਂ ਪਤਾਲ, ਗਹਿ ਸਾਪ ਹੇਰਾ ਤਾਹੇ ਮੰਤਰ ਕੀ ਕਾਣ ਕੈ। ਤੈਸੇ ਤਰ ਭਵਨ ਭਰਮਤ ਚੰਚਲ ਚਿਤ, ਨਿੰਚਲ ਹੋਤ ਮਨ ਸਤਿਗੁਰ ਕੈ ਗਿਆਨ ਕੈ। ਗੁਰੂ ਦੇ ਗਿਆਨ ਕਰਕੇ ਟਿਕਦਾ ਹੈ। ਇੱਕ ਗੱਲ ਹੋਰ ਚੇਤਾ ਰੱਖਿਓ ਜੀ, ਇੱਕ ਵਾਰ ਤੁਸੀਂ ਆਖੋ ਗੱਜ ਕੇ ਸਤਨਾਮ ਸ਼੍ਰੀ। ਸਰੀਰ ਜਿਹੜਾ ਉਮਰ ਦੇ ਮੁਤਾਬਕ ਬਜ਼ੁਰਗ ਹੋ ਜਾਂਦਾ ਹੈ, ਹਾਂਜੀ, ਪਰ ਸੀ ਇਸ ਸਰੀਰ ਦੇ ਵਿੱਚ ਇੱਕ ਪਰਮਾਤਮਾ ਨੇ ਉਹ ਅਵਸਥੂ ਪਾਈ ਹੈ, ਉਹ ਚੀਜ਼ ਪੈਦਾ ਕੀਤੀ ਜੇ ਬੇਸ਼ੱਕ ਨੇਤਰਾਂ ਤੋਂ ਘੱਟ ਵੀ ਦਿਸੇ, ਬੇਸ਼ੱਕ ਕੰਨਾਂ ਤੋਂ ਥੋੜਾ ਵੀ ਦਿਸੇ, ਬੇਸ਼ੱਕ ਜ਼ਬਾਨ ਤੋਂ ਬੋਲਿਆ ਵੀ ਨਾ ਜਾਵੇ, ਬੇਸ਼ੱਕ ਕਦਮਾਂ ਨਾਲ ਤੁਰਿਆ ਵੀ ਨਾ ਜਾਵੇ, ਪਰ ਮੇਰੇ ਵਾਹਿਗੁਰੂ ਨੇ ਇੱਕ ਐਸੀ ਇਸ ਸਰੀਰ ਦੇ ਅੰਦਰ ਵਸਤੂ ਪਾਈ ਜੇ, ਨਾ ਤੇ ਉਹਨੂੰ ਦਿਸਣਾ ਹੀ ਘੱਟ ਹੁੰਦਾ ਤੇ ਨਾ ਉਹਨੂੰ ਸੁਣਨਾ ਹੀ ਘੱਟ ਹੁੰਦਾ ਹੈ, ਤੇ ਨਾ ਉਹਨੂੰ ਕਦੇ ਚੱਲਣਾ ਹੀ ਘੱਟ ਹੁੰਦਾ ਜੇ, ਤੇ ਨਾ ਕਦੇ ਉਹ ਬੁੱਢੀ ਹੁੰਦੀ ਜੇ, ਨਾ ਕਦੇ ਉਹ ਬਜ਼ੁਰਗ ਹੀ ਹੁੰਦਾ ਹੈ। ਹੁਣ ਤੁਹਾਡੇ ਅੰਦਰ ਇੱਕ ਵਚਨ ਜਿਹਾ ਚੱਲ ਪਿਆ ਵੀ ਸਰੀਰ ਵਿੱਚ ਹੈ ਕਿਹੜਾ, ਜਿਹੜਾ ਨਾ ਕਦੇ ਬਜ਼ੁਰਗ ਹੋਵੇ, ਨਾ ਦੱਸਣਾ ਘੱਟ ਹੋਵੇ, ਨਾ ਸੁਣਨਾ ਘੱਟ ਹੋਵੇ, ਉਹ ਕਿਹੜੀ ਚੀਜ਼ ਹੈ? ਤਾਂ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਲਿਖੀ ਨਾਲ ਮਿਲਦੀ ਹੈ, ਭਾਈ ਸਾਹਿਬ ਜੀ ਕਹਿੰਦੇ, ਸੁੱਧ ਨਾ ਹੋਵੇ ਬਾਲ ਬੁੱਧ, ਸੁੱਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੇ। ਜੇ ਛੋਟਾ ਜਿਹਾ ਬਾਲਕਾ ਹੁੰਦਾ ਹੈ, ਉਹ ਸ਼ਰਾਰਤਾਂ ਜਿਹੀਆਂ ਕਰਦਾ ਹੋਵੇ, ਸੱਜੇ ਖੱਬੇ ਦੌੜ ਭੱਜਦਾ ਹੋਵੇ, ਤੇ ਸੁਭਾਵਕ ਸਿਆਣੇ ਬੰਦੇ ਕਹਿੰਦੇ ਨੇ ਵੀ ਅਜੇ ਇਹਨੂੰ ਕੋਈ ਖਬਰ ਨਹੀਂ, ਅਜੇ ਸਿਆਣਾ ਨਹੀਂ ਹੈ। ਉਹ ਛੋਟੇ ਜਿਹੇ ਬਾਲਕੇ ਦਾ ਕੰਮ ਇੰਨਾ ਕੀ ਹੁੰਦਾ ਜੀ, ਬਾਲਕ ਲੀਲਾ, ਲੀਲਾ ਨਾਮ ਹੁੰਦਾ ਖੇਡ ਦਾ, ਲੀਲਾ ਨਾਮ ਹੁੰਦਾ ਹੈ ਖੇਡ ਦਾ, ਤੇ ਬਾਲਕ ਨੂੰ ਖੇਡ ਹੀ ਪਿਆਰੀ ਹੁੰਦੀ ਹੈ, ਤੇ ਬਾਲਕ ਅਵਸਥਾ ਜਿਹੜੀ ਹੈ ਇੱਧਰ ਨੂੰ ਦੌੜ, ਇੱਧਰ ਖੇਡ, ਇੱਧਰ ਖੇਡ, ਉਹਦੇ ਵਿੱਚ ਉਹ ਪਾਰ ਕਰ ਜਾਂਦਾ, ਸਹਿਜੇ ਸਹਿਜੇ ਤੋਂ ਬਾਲਕ ਪਾਰ ਕਰ ਜਾਂਦਾ ਹੈ, ਬਾਲਕ ਅਵਸਥਾ ਲੰਘ ਜਾਂਦੀ ਹੈ, ਤੇ ਫਿਰ ਕਿਸ਼ੋਰ ਤੋਂ ਬਾਅਦ ਕੀ ਆਉਂਦਾ ਤੁਹਾਨੂੰ ਪਤਾ ਹੈ, ਬੋਲੋ, ਜਵਾਨੀ, ਜਵਾਨੀ ਆਉਂਦੀ, ਉਹ ਬਾਲਕ ਤੇ ਲੰਘ ਗਿਆ, ਉਦੋਂ ਕੋਈ ਖਬਰ ਨਹੀਂ ਸੀ। ਸੁੱਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੇ, ਭਰ ਜੋਬਣ ਭਰਮਾਈ ਹੈ, ਭਰ ਜਦੋਂ ਜਵਾਨੀ ਜੋਬਣ ਦਾ ਜਵਾਨੀ ਜਦੋਂ ਜਵਾਨੀ ਦਾ ਜੁੱਸਾ ਭਰਿਆ ਬਲ ਭਰਿਆ ਤਾਕਤ ਆ ਗਈ ਤਾਂ ਉਦੋਂ ਹਰਕਤਾਂ ਬਾਲਕ ਵਾਲੀਆਂ ਨੇ ਉਹ ਬਦਲ ਗਈਆਂ ਨੇ ਬਾਲਕਾਂ ਵਾਲੀਆਂ ਹਰਕਤਾਂ ਜਿਹੜੀਆਂ ਸੀ ਜਵਾਨੀ ਵਿੱਚ ਬਦਲ ਜਾਂਦੀਆਂ ਜੇ ਕੋਈ ਕਹੇ ਵੀ ਬੱਚਿਆਂ ਵਾਲੀਆਂ ਜਵਾਨੀ ਚ 25 ਸਾਲਾਂ ਦੀ ਉਮਰ ਵਿੱਚ 20 ਚ ਰਹਿੰਦੀਆਂ ਕਦੇ ਰਹਿੰਦੀਆਂ ਨੇ ਕਿੱਥੇ ਰਹਿੰਦੀਆਂ ਨੇ ਬਦਲ ਜਾਂਦੀਆਂ ਨੇ ਫਿਰ ਕਿਹੜੀਆਂ ਹੁੰਦੀਆਂ ਨੇ ਜਵਾਨੀ ਵਿੱਚ ਪਰ ਧਨ ਪਰ ਧਨ ਨਿੰਦ ਲੁਭਾਵੈ ਪਰਾਇਆ ਧਨ ਇਕੱਠਾ ਕਰਨਾ ਤੇ ਪਰਾਏ ਰੂਪਾਂ ਵੱਲੇ ਵੇਖਣਾ ਭੈਣ ਨੇ ਮਰਦ ਵੱਲੇ ਬੁਰੀ ਨਿਗਾਹ ਨਾਲ ਮਰਦ ਨੇ ਭੈਣ ਦੇ ਵੱਲੇ ਬੁਰੀ ਨਿਗਾਹ ਨਾਲ ਇਹੋ ਕੁਝ ਜਵਾਨੀ ਵਿੱਚ ਲੰਘ ਜਾਂਦਾ ਵਿਰਲੇ ਪਿਆਰੇ ਨੇ ਜਿਹੜੇ ਜਵਾਨੀ ਨੂੰ ਸਾਂਭ ਕੇ ਰੱਖਦੇ ਨੇ ਦੂਜਾ ਨਿੰਦਿਆ ਵਿੱਚ ਲੰਘ ਗਿਆ ਜਵਾਨੀ ਤਾਂ ਇਹਦੇ ਵਿੱਚ ਹੀ ਗੁਜ਼ਰ ਗਈ ਪਤਾ ਹੀ ਨਹੀਂ ਲੱਗਾ ਕਿਵੇਂ ਗੁਜ਼ਰ ਗਈ ਹੈ ਸੁੱਧ ਨਾ ਵੇਖੋ ਬੋਲ ਕਿੱਡੇ ਪਾਏਦਾਰ ਨੇ ਸੁੱਧ ਨਾ ਹੋਵੇ ਬਾਲ ਬੁੱਧ ਬਾਲਕ ਲੀਲਾ ਵਿੱਚ ਵਿਹਾਵੈ ਭਰ ਜੋਬਣ ਭਰਮਾਈ ਹੈ ਪਰ ਧਨ ਨਿੰਦ ਲੁਭਾਵੈ ਤਾਂ ਇੱਕ ਗੱਲ ਤੁਸੀਂ ਮੈਨੂੰ ਜ਼ਰੂਰ ਦੱਸ ਦਿਓ ਬਾਲਕ ਤੋਂ ਬਾਅਦ ਜਵਾਨੀ ਤੇ ਜਵਾਨੀ ਤੋਂ ਬਾਅਦ ਕੀ ਹੈ ਗੱਜ ਕੇ ਬੋਲੋ ਫਿਰ ਬੁਢੇਪਾ ਆਖੋ ਫਿਰ ਸਤਨਾਮ ਸ਼੍ਰੀ ਤੇ ਫਿਰ ਬੁਢੇਪੇ ਵਿੱਚ ਕੀ ਹੁੰਦਾ ਹੈ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਮੈਂ ਨੀ ਕੁਝ ਕਹਿੰਦਾ ਪਰ ਤਨ ਨਿੰਦ ਲੁਭਾਵੈ ਬਿਰਧ ਹੋਵਾ ਜੰਜਾਲ ਵਿੱਚ ਜੰਜਾਲ ਪਿਆ ਨਾ ਗ੍ਰਸਤ ਜੀਵਨ ਆ ਗਿਆ ਪੁੱਤ ਆ ਗਏ ਪੋਤਰੇ ਆ ਗਏ ਗਾਂ ਦੀ ਗਾਂ ਦੋਤਰੇ ਚੱਲਦਾ ਚੱਲਦਾ ਐਸਾ ਜੰਜਾਲ ਪੈਂਦਾ ਐਸੀ ਦਲ ਦਲ ਪੈਂਦੀ ਹੈ ਉਹਦੇ ਵਿੱਚ ਬਿਰਧ ਹੋ ਗਿਆ ਸਮਾਂ ਹੀ ਨਹੀਂ ਮਿਲਿਆ ਵੀ ਜਪਣਾ ਸੀ ਕਿਤੇ ਵਾਹਿਗੁਰੂ ਸਮਾਂ ਨਹੀਂ ਮਿਲਿਆ ਸੀ ਜਾਣਾ ਸਤਿਗੁਰਾਂ ਦੇ ਘਰ ਵਿੱਚ ਵੱਡਿਆਂ ਭਾਗਾਂ ਵਾਲੇ ਹੋ ਮੇਰੇ ਸਾਹਿਬਾਂ ਦਾ ਆਨੰਦ ਮਾਣਦੇ ਹੋ ਬਿਰਧ ਹੋਵਾ ਜੰਜਾਲ ਵਿੱਚ ਮਹਾਂ ਜੰਜਾਲ ਪਰਿਵਾਰ ਫਹਾਵੈ ਮਹਾਂ ਬੜਾ ਤਕੜਾ ਜੰਜਾਲ ਹੈ ਪਰਿਵਾਰ ਦਾ ਜਿਹਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ ਐਸਾ ਜੰਜਾਲ ਪੈ ਜਾਂਦਾ ਹੈ ਨਾ ਬੰਦਾ ਅੰਤ ਤੱਕ ਛੱਡਦਾ ਨਹੀਂ ਹੈ ਉਹਦੇ ਵਿੱਚ ਹੀ ਜ਼ਿੰਦਗੀ ਲੰਘ ਜਾਂਦੀ ਹੈ ਕਈ ਵਾਰ ਤੇ ਤੁਸੀਂ ਵੇਖਿਆ ਹੋਵੇਗਾ ਬੰਦਾ ਖੀਰਲੇ ਸਵਾਸਾਂ ਤੇ ਹੋਵੇ ਨਾ ਜੀ ਅੰਡਲੇ ਸਵਾਸਾਂ ਤੇ ਹੋਵੇ ਉਦੋਂ ਕਵੇਗਾ ਵੀ ਫਲਾਨੀ ਧੀ ਮਿਲ ਜੇ ਆ ਕੇ ਤਾਂ ਚੰਗਾ ਹੀ ਆ ਫਲਾਨਾ ਪੋਤਰਾ ਮਿਲ ਜੇ ਆ ਕੇ ਤਾਂ ਚੰਗਾ ਹੀ ਆ ਇਹ ਕੀ ਹੈ ਇਹ ਜੰਜਾਲ ਹੈ ਨਾ ਅਗਰ ਵਰਨਾ ਇਸ ਗੱਲ ਨੂੰ ਤੁਸਾਂ ਵਿਚਾਰਿਆ ਜਾਵੇ ਵੀ ਜਦੋਂ ਸਵਾਸ ਨਿਕਲ ਗਏ ਨਾ ਉਦੋਂ ਪੁੱਤ ਹੈ ਤੇ ਨਾ ਪੋਤਰਾ ਹੈ ਤੇ ਨਾ ਧੀ ਹੈ ਤੇ ਨਾ ਨੂੰਹ ਹੈ ਉਦੋਂ ਤੇ ਬਸ ਉਹਨਾਂ ਦਾ ਇੰਨਾ ਕੁ ਕੰਮ ਹੈ ਵੀ ਇਹਨੂੰ ਕਦੋਂ ਲੈ ਕੇ ਜਾਣਾ ਜੀ ਇੰਨਾ ਕੁ ਕੰਮ ਇਹਦੋਂ ਵੱਧ ਕੇ ਹੋਰ ਕੰਮ ਕੋਈ ਨਹੀਂ ਹੈ ਇਹੀ ਬਚਨ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਅੰਮ੍ਰਿਤ ਬਾਣੀ ਵਿੱਚ ਸਾਨੂੰ ਬਖਸ਼ੇ ਸੀ ਸਭ ਕਿਛ ਜੀਵਤ ਕੋ ਵਿਵਹਾਰ ਇਹ ਜਿਉਂਦਿਆਂ ਦੇ ਕਰਤੱਵ ਬਣੇ ਮਰਨ ਤੋਂ ਬਾਅਦ ਨਹੀਂ ਜੇ ਸਭ ਕਿਛ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੁੱਤ ਬੰਧਪ ਆਰਫੋਨ ਗ੍ਰਹਿ ਕੀ ਨਾਰ ਦੇਖੋ ਗੁਰੂ ਕੀ ਬਾਣੀ ਕਿਵੇਂ ਸਾਨੂੰ ਗਿਆਨ ਕਰਾਉਂਦੀ ਹੈ ਮਾਤ ਮਾਂ ਪਹਿਲਾਂ ਤੇ ਮਾਂ ਫਿਰ ਬਾਪ ਸਭ ਤੋਂ ਪਹਿਲਾਂ ਬੱਚੇ ਨੂੰ ਖਬਰ ਕਿਹਦੀ ਆਉਂਦੀ ਹੈ ਮਾਂ ਦੀ ਆਉਂਦੀ ਹੈ ਨਾ ਪਹਿਲੇ ਪਿਆਰ ਲੱਗਾ ਥਣ ਦੁੱਧ ਮਾਂ ਦੀ ਖਬਰ ਆਉਂਦੀ ਹੈ ਮਾਂ ਤੋਂ ਬਾਅਦ ਫਿਰ ਬਾਪ ਦੀ ਆਉਂਦੀ ਹੈ ਮਾਂ ਕਹਿੰਦੀ ਹੈ ਤੇਰਾ ਬਾਪ ਹੈ ਮਾਤ ਪਿਤਾ ਪਿਓ ਦਾ ਲੱਗ ਗਿਆ ਭਾਈ ਫਿਰ ਮਾਂ ਬਾਪ ਕਹਿੰਦੇ ਵੀ ਆਹ ਤੇਰਾ ਭਰਾ ਹੈ ਮਾਤ ਪਿਤਾ ਭਾਈ ਸੁੱਤ ਬੰਧਪ ਪੁੱਤਰ ਗਾ ਪੁੱਤਰ ਦਾ ਆ ਗਿਆ ਬੰਧਪ ਰਿਸ਼ਤੇਦਾਰ ਆ ਗਈਆਂ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਆਰਫੋਨ ਗ੍ਰਹਿ ਕੀ ਨਾਰ ਤੇ ਜਦੋਂ ਜਵਾਨ ਹੋਇਆ ਤੇ ਫਿਰ ਗ੍ਰਹਿ ਦੀ ਨਾਰ ਘਰ ਵਾਲੀ ਆ ਗਈ ਇਹ ਸਾਰੇ ਜਿੰਨੇ ਪਰਿਵਾਰ ਦੇ ਮੈਂਬਰ ਸਨ ਨਾ ਜੀ ਸਾਰੇ ਦੇ ਸਾਰੇ ਇਕੱਠੇ ਹੋ ਗਏ ਨੇ ਸਾਰੇ ਕਹਿੰਦੇ ਜੀ ਮੇਰਾ ਹੈ ਮੇਰਾ ਹੈ ਮੇਰਾ ਹੈ ਮੇਰਾ ਮੇਰਾ ਹੈ ਆਰਫੋਨ ਗ੍ਰਹਿ ਕੀ ਨਾਰ ਤੇ ਮੇਰੇ ਕਿਰਪਾਲੂ ਜੀ ਕਹਿੰਦੇ ਨੇ ਆਰਫੋਨ ਗ੍ਰਹਿ ਕੀ ਨਾਰ ਤਨ ਤੇ ਪ੍ਰਾਣ ਤਨ ਤੇ ਪ੍ਰਾਣ ਹੋਤ ਜਬ ਨਿਆਰੇ ਤੇਰਤ ਪ੍ਰੇਤ ਪੁਕਾ ਪੁਰਾ ਪੁਕਾਰ ਜਦੋਂ ਸਰੀਰ ਤੋਂ ਪ੍ਰਾਣ ਵੱਖਰੇ ਹੋ ਜਾਂਦੇ ਨੇ ਫਿਰ ਕਹਿੰਦੇ ਪ੍ਰੇਤ ਪਿਆ ਜੇ ਇਹਦੋਂ ਵੱਧ ਕੇ ਕੁਝ ਵੀ ਨਹੀਂ ਹੈ ਆਰਫੋਨ ਗ੍ਰਹਿ ਕੀ ਨਾਰ ਤਨ ਤੇ ਪ੍ਰਾਣ ਹੋਤ ਜਬ ਨਿਆਰੇ ਤੇਰਤ ਤੇਰਤ ਮੀਂਹ ਚ ਕਹਿਣਾ ਪ੍ਰੇਤ ਪੁਕਾਰ ਇੱਥੇ ਬਸ ਨਹੀਂ ਜੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਆਦ ਘਰੀ ਕੋ ਨਹਿ ਰੱਖੈ ਅਜੇ ਪੰਜਾਬ ਚ ਕਿਸੇ ਨੇ ਚੜ੍ਹਾਈ ਕੀਤੀ ਹੋਵੇ ਤੇ ਉੱਥੇ 5-6 ਘੰਟੇ 4 ਘੰਟੇ
1: ਬੰਦਾ ਘਰ ਚ ਪਿਆ ਰਹਿੰਦਾ ਵੀ ਅਜੇ ਹੈਗਾ, ਇੱਥੇ ਦੀ ਉਹ ਵੀ ਚੀਜ਼ ਨਹੀਂ ਹੈਗੀ, ਇੱਥੇ ਤਾਂ ਨਿਕਲਦਾ ਹੀ ਕੰਮ ਜੇ ਬਸ ਆਖੋ ਸਤਨਾਮ ਸ਼੍ਰੀ ਆਦ ਘਰੀ ਕੋ ਨਹਿ ਰੱਖੈ ਘਰ ਤੇ ਦੇਤ ਨਿਕਾਰ ਕਾਢੋ ਕਾਢੋ ਹੋਈ। ਸਾਹਿਬ ਜੀ ਕਹਿੰਦੇ ਕੀ ਹੋਇਆ ਫਿਰ, ਬਚਨ ਚੱਲ ਰਿਹਾ ਸੀ, ਜਵਾਨ ਅਵਸਥਾ ਰਹਿੰਦੀ ਸਰੀਰ ਵਿੱਚ, ਬਿਰਧ ਹੋਆ ਜੰਝਾਲ ਵਿੱਚ ਮਹਾ ਜੰਝਾਲ ਪਰਿਵਾਰ ਫੁਹਾਵੈ, ਪਰਿਵਾਰ ਦਾ ਬੜਾ ਤਕੜਾ ਜੰਝਾਲ ਉਹਦੇ ਵਿੱਚ ਹੋ ਜਾਂਦਾ। ਫਿਰ ਬਿਰਧ ਅਵਸਥਾ ਵਿੱਚ ਕੀ ਹੁੰਦਾ ਹੈ, ਭਾਈ ਸਾਹਿਬ ਜੀ ਕਹਿੰਦੇ ਅੰਨਾ, ਵੇਖੋ ਠੇਠ ਪੰਜਾਬੀ ਜੇ ਅੰਨਾ, ਅੱਖਾਂ ਤੋਂ ਦਿਸਣਾ ਜੋਤ ਕਮਜ਼ੋਰ ਹੋ ਜਾਂਦੀ ਹੈ, ਲੰਚ ਵੀ ਕੰਮ ਨਹੀਂ ਕਰਦੇ। ਹੁਣ ਕਹਿੰਦੇ ਡਾਕਟਰਾਂ ਨੇ ਕਿਹਾ ਵੀ ਕੰਮ ਨਹੀਂ ਕਰਨਾ, ਦਿਸਦਾ ਹੀ ਨਹੀਂ। ਤੇ ਫਿਰ ਹੋਰ ਕੀ ਹੁੰਦਾ ਹੈ, ਬੋਲਾ, ਇਹ ਬਿਰਧ ਅਵਸਥਾ ਦੀਆਂ ਗੱਲਾਂ ਨੇ, ਅੰਨਾ ਵੀ ਹੋ ਗਿਆ ਤਾਂ ਬੋਲਾ ਵੀ ਹੋ ਗਿਆ, ਨਾ ਤੇ ਅੱਖਾਂ ਤੋਂ ਦਿਸਦਾ ਤੇ ਨਾ ਕੰਨਾਂ ਤੋਂ ਸੁਣਦਾ। ਆਪਣੇ ਵੱਡੇ ਬਜ਼ੁਰਗ ਕਿਆ ਕਰਦੇ ਸੀ, ਮੇਰੇ ਦੀਦੇ ਕੰਮ, ਦੀਦੇ ਅੱਖਾਂ ਨੂੰ ਕਹਿੰਦੇ ਨੇ, ਨੇਤਰ ਕਹਿ ਦੋ, ਦੀਦੇ ਕਹਿ ਦੋ, ਅੱਖਾਂ ਕਹਿ ਦੋ, ਡੇਲੇ ਕਹਿ ਦੋ, ਨੇਤਰ ਕਹਿ ਦੋ, ਗੱਲ ਇੱਕੋ ਹੀ ਬਣ ਜਾਣੀ ਆ, ਇਹਨਾਂ ਤੋਂ ਦਿਸਦਾ ਹੀ ਨਹੀਂ ਹੈ ਅੰਨਾ। ਦੂਜਾ ਬੋਲਾ ਬੋਲਾ, ਤੀਜਾ ਅੱਖਰ ਜੇ ਪਿੰਗੁਲਾ, ਪਿੰਗੁਲਾ, ਪਿੰਗਲਾ ਤੋਂ ਭਾਵ ਹੈ ਹੁਣ ਵਾਕਰ ਨਾਲ ਵੀ ਨਹੀਂ ਤੁਰਿਆ ਜਾਂਦਾ, ਥੋੜਾ ਜਿਹਾ ਤੁਰਦੇ ਆ ਸਹੁ ਸਾਈ ਹੋ ਜਾਂਦਾ, ਤੁਰਿਆ ਨਹੀਂ ਜਾਂਦਾ, ਕੀ ਕਰੀਏ, ਗੋਡੇ ਕੰਮ ਨਹੀਂ ਕਰਦੇ, ਕਹਿਣਾ ਪਿੰਗਲਾ ਬਣ ਗਿਆ। ਇਹ ਬਿਰਧ ਅਵਸਥਾ ਦੀਆਂ ਗੱਲਾਂ ਨੇ, ਕਿਹੜੇ ਕਿਹੜੇ ਗੱਲ ਸੀ, ਅੰਨਾ, ਦੂਜਾ ਨੰਬਰ ਬੋਲਾ, ਤੀਜਾ ਨੰਬਰ ਪਿੰਗਲਾ, ਤਨ ਥੱਕਾ, ਚੌਥਾ ਬੋਲਾ ਗਿਆ ਤਨ ਥੱਕਾ, ਤਨ ਮੀਨਸ ਸਰੀਰ, ਥੋੜਾ ਜਿਹਾ ਕਾਰੋਬਾਰ ਕਰੋ ਤਾਂ ਥੱਕ ਜਾਂਦਾ ਹੈ, ਪਰ ਅੰਨਾ ਬੋਲਾ ਪਿੰਗਲਾ ਤਨ ਥੱਕਾ, ਜਵਾਨ ਆ ਗਿਆ ਜੇ, ਮਨ ਦਹ ਦੇ ਸਤਾਵੈ, ਮਨ ਦੀ ਦੌੜ ਹੋਰ ਵੱਧ ਗਈ ਹੈ, ਜਿਵੇਂ ਜਿਵੇਂ ਸਰੀਰ ਬਜ਼ੁਰਗ ਹੋ ਰਿਹਾ ਜੇ, ਤੇਵੇਂ ਤੇਵੇਂ ਮਨ ਤੇ ਜਵਾਨੀ ਆਈ ਜਾਂਦੀ ਜੇ, ਮਨ ਹੋਰ ਜਵਾਨ, ਹੋਰ ਦੌੜਦਾ, ਹੋਰ ਦੌੜਦਾ, ਟਿਕਦਾ ਹੀ ਨਹੀਂ ਹੈ ਮਨ, ਤਨ ਥੱਕਾ ਮਨ ਦਹਿ ਦੇ ਸਤਾਵੈ, ਸਾਧ ਸੰਗਤ ਗੁਰ ਸ਼ਬਦ ਵਿਣ, ਭਾਈ ਜੀ ਉਧਾਰ ਹੋ ਸਕਦਾ ਜੇ, ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਾਂ, ਜੀਵਨ ਦਾ ਬੇੜਾ ਪਾਰ ਹੋ ਜਾਵੇਗਾ, ਉਹ ਕਿੱਦਾਂ ਹੋਵੇਗਾ, ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਾਧ ਸੰਗਤ, ਗੁਰੂ ਦੀ ਸੰਗਤ, ਜਿੱਥੇ ਤੁਸੀਂ ਬੈਠੇ ਹੋ ਤਾਂ ਹੀ ਤਾਂ ਤੁਸੀਂ ਬੋਲ ਪੜ੍ਹ ਲੈਂਦੇ ਹੋ ਨਾ, ਤੁਸੀਂ ਸ਼ਾਮਾਂ ਨੂੰ ਤਾਂ ਜ਼ਰੂਰ ਹੀ ਪੜ੍ਹਦੇ ਹੋਵੋਗੇ, ਤੁਹਾਨੂੰ ਵੈਸੇ ਵੀ ਯਾਦ ਹੈ, ਗੁਰ ਪ੍ਰਸਾਦ, ਪ੍ਰਸਾਦ ਕੀ ਕਿਰਪਾ, ਪਰਮ ਪਦ ਪਾਇਆ ਸੂਕੇ ਕਾਸਟ ਹਰਿਆ, ਬੋਲੋ ਮੇਰੇ, ਗੱਜ ਕੇ ਮੇਰੇ, ਫਿਰ ਬੋਲੋ ਮੇਰੇ, ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ, ਕਥਾ ਇਹੀ ਹੋਣੀ ਹੈ, ਮੇਰੇ ਮਾਧੋ ਜੀ ਸਤ ਮਿਲੇ ਸੋ, ਹੁਣ ਇਹਦੇ ਤਹਿ ਵਿੱਚ ਜਾਓ, ਸਤ ਸੰਗਤ ਮਿਲੇ ਸੋ, ਜਿਹੜਾ ਮਿਲਿਆ ਹੈ ਉਹਦੀ ਗੱਲ ਹੈ, ਬਾਕੀਆਂ ਦੀ ਗੱਲ ਨਹੀਂ ਹੈ, ਜਿਹੜੇ ਬਾਹਰ ਹੀ ਤੁਰੇ ਫਿਰਦੇ ਉਹਨਾਂ ਦੀ ਗੱਲ ਨਹੀਂ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਆ ਕੇ ਬੈਠ ਗਏ ਨੇ, ਜਿਹੜੇ ਬਾਬਾ ਜੀ ਦੀ ਬਾਣੀ ਸੁਣਨ ਲੱਗ ਪਏ ਨੇ, ਸੋ ਤਰਿਆ, ਉਹ ਸੰਸਾਰ ਸਮੁੰਦਰ ਤੋਂ ਤਰ ਗਏ ਨੇ। ਤੇ ਜੇ ਭਾਈ ਸਾਹਿਬ ਜੀ ਸੰਗਤ ਨਾ ਹੋਈ, ਸ਼ਬਦ ਨਾ ਮਿਲਿਆ, ਤਾਂ ਫਿਰ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਵੀ ਸੁਣ ਲਓ, ਸਾਧ ਸੰਗਤ ਗੁਰ ਸ਼ਬਦ ਵਿਣ, ਸੰਗਤ ਵਿੱਚ ਕੀ ਹੈ ਜੀ, ਗੁਰੂ ਦਾ ਸ਼ਬਦ, ਸੰਗਤ ਉਹੀ ਹੈ ਜਿੱਥੇ ਸ਼ਬਦ ਹੈ, ਕਥਾ ਉਹੀ ਹੈ ਜਿਹੜੀ ਸ਼ਬਦ ਹੈ, ਕਥਾ ਉਹੀ ਹੈ ਜਿੱਥੇ ਬਾਣੀ ਹੈ, ਸਾਧ ਸੰਗਤ ਗੁਰ ਸ਼ਬਦ ਵਿਣ ਲੱਖ ਚੌਰਾਸੀ ਜੂਣ ਪਵਾਵੈ, ਜੇ ਸੰਗਤ ਨਾ ਪ੍ਰਾਪਤ ਹੋਈ, ਸ਼ਬਦ ਨਾ ਮਿਲਿਆ, ਤੇ ਫਿਰ 84 ਦਾ ਚੱਕਰ ਪੈਣਾ ਹੀ ਪੈਣਾ ਹੈ, ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼, ਲੰਮੇੜੇ ਦੇਸ਼ਾਂ ਵਿੱਚ ਪਲ ਗਿਆ ਹੈ, ਭਾਵ ਲੰਮੀਆਂ ਜੂਨਾਂ ਵਾਲੇ ਤੁਰ ਗਿਆ ਹੈ, ਸਾਧ ਸੰਗਤ ਗੁਰ ਸ਼ਬਦ ਵਿਣ ਲੱਖ 84 ਜੂਨ ਪਵਾਵੈ। ਹੀਰਲਾ ਬੋਲਿਆ ਜੀ, ਔਸਰ ਚੁੱਕਾ ਹੱਥ ਨਾ ਆਵੈ, ਔਸਰ ਦਾ ਹੁੰਦਾ ਮੌਕਾ, ਸਮਾਂ, ਟਾਈਮ, ਚਾਂਸ ਮਿਲਿਆ, ਜਿਹੜਾ ਲੰਘ ਗਿਆ ਉਹ ਦੁਬਾਰਾ ਨਹੀਂ ਆਉਣਾ। ਹੁਣ ਤੁਹਾਨੂੰ ਸਮਾਂ ਮਿਲਿਆ ਹੈ, ਸਾਨੂੰ ਸਮਾਂ ਮਿਲਿਆ ਹੈ, ਗੁਰੂ ਸ਼ਬਦ ਵਿੱਚ, ਗੁਰੂ ਦਰਬਾਰ ਵਿੱਚ ਆ ਕੇ, ਗੁਰੂ ਸੰਗਤ ਵਿੱਚ ਆ ਕੇ ਆਪਾਂ ਸ਼ਬਦ ਅਭਿਆਸ ਕਰ ਸਕਦੇ। ਆਓ ਤਕਰੀਬਨ 2 ਮਿੰਟ ਦਾ ਸਮਾਂ ਜੇ, ਸਾਰੀਆਂ ਮੇਰੀਆਂ ਭੈਣਾਂ, ਸਾਰੇ ਵੀਰ ਬੜੇ ਪਿਆਰ ਵਿੱਚ
0: ਵਾਹਿਗੁਰੂ ਸ਼ਬਦ ਕਹਿ ਕੇ ਤਾਂ ਸਮਾਪਤੀ ਕਰ ਦਈਏ। 2 ਮਿੰਟ ਸਿਰਫ ਉਧਾਰੇ ਲੈ ਰਿਹਾ ਹੈ, ਬੜੇ ਪਿਆਰ ਵਿੱਚ ਸੰਗਣਾ ਨਹੀਂ ਜੇ, ਆਖੋ ਪਿਆਰ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬੋਲੋ ਬੋਲੋ, ਗੱਜ ਕੇ ਬੋਲੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

0: ਕਮਾਏ ਲਾਹਾ ਕਰ ਆਣਿਆ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ। ਇੱਕੋ ਹੀ ਅਰਦਾਸ ਹੈ ਸਾਹਿਬ ਜੀ ਕਹਿੰਦੇ, ਇੱਕੋ ਹੀ ਅਰਦਾਸ ਹੈ ਇੱਕ ਨਾਨਕ ਕੀ ਜੇ ਤੁਧ, ਜੇ ਤੈਨੂੰ ਭਾ ਜਾਵੇ ਉਹ ਮੇਰੀ ਅਰਦਾਸ ਪ੍ਰਵਾਨ ਕਰ ਲਓ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ, ਮੇਰਾ ਵਾਸਾ ਸਤਨਾਮ ਸ਼੍ਰੀ ਵਾਹਿਗੁਰੂ ਵਿੱਚ ਹੋ ਜਾਵੇ। ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ, ਸਦਾ ਉਹਦੇ ਗੁਣਾਂ ਨੂੰ ਗਾਉਂਦੇ ਰਹੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਮੇਰੀਆਂ ਭੁੱਲਾਂ ਮੈਨੂੰ ਮਾਫ਼ ਕਰ ਦਿਓ, ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਸਾਰੇ ਮਾਈ ਭਾਈ ਗੁਰਸਿੱਖ ਦੂਰੋਂ ਨੇੜਿਓਂ ਬੈਠੇ ਹੋ, ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਖਬਿੱਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਗਿਆਨੀ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ ਜੋ ਸਾਡੇ ਕੋਲ ਅੱਜ ਹੀ ਪਹੁੰਚੇ ਹਨ, ਤਿੰਨਾਂ ਨੂੰ ਜੀ ਆਇਆਂ ਆਖਦੇ ਸੰਗਤਾਂ ਵੱਲੋਂ ਤਿੰਨਾਂ ਦੇ ਜੱਥੇ ਪਾਸੋਂ ਇੱਕ ਘੰਟੇ ਵਾਸਤੇ ਢਾਡੀ ਵਾਰਾਂ ਸਰਵਣ ਕਰੀਏ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ। ਡਾਕਟਰ ਭਾਈ ਅਮਰਜੀਤ ਸਿੰਘ ਜੀ ਅਮਰੀਕਾ ਵਾਲੇ ਜੋ 7 ਤਰੀਕ ਨੂੰ ਕੈਲਗਰੀ ਪਹੁੰਚ ਰਹੇ ਹਨ, ਉਹਨਾਂ ਦਾ ਜੋ ਸਮਾਂ ਹੈ ਗੁਰਦੁਆਰਾ ਸਾਹਿਬ ਵਿਖੇ ਉਹ ਸ਼ਾਮ ਦਾ ਹੋਵੇਗਾ 6:15 ਤੋਂ 7 ਵਜੇ ਤੱਕ। ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ ਅਤੇ 2:30 ਤੋਂ ਲੈ ਕੇ 5:30 ਵਜੇ ਤੱਕ ਸਮਾਂ ਉਹਨਾਂ ਦਾ ਹੋਵੇਗਾ ਮੋਨ ਲਾਈਟ ਬੈਂਕਟ ਹਾਲ 2886 ਸਨਰਿਜ ਵੇ 'ਤੇ ਉਸ ਹਾਲ ਮੋਨ ਲਾਈਟ ਬੈਂਕਟ ਹਾਲ ਵਿੱਚ ਸੰਗਤਾਂ ਨੂੰ ਬੇਨਤੀ ਜ਼ਰੂਰ ਆਪ ਜੀ ਨੇ ਹਾਜ਼ਰੀਆਂ ਭਰਨੀਆਂ, ਆਏ ਹੋਏ ਗੁਰਮੁਖਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਨੀਆਂ। ਡਾਕਟਰ ਭਾਈ ਅਮਰਜੀਤ ਸਿੰਘ ਜੀ ਅਮਰੀਕਾ ਵਾਲੇ ਜੋ ਕੈਲਗਰੀ ਪਹੁੰਚ ਰਹੇ ਨੇ 7 ਤਰੀਕ ਨੂੰ, ਸੋ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦਾ 7 ਤਰੀਕ ਨੂੰ ਸ਼ਾਮ ਦਾ ਸਮਾਂ 6:15 ਹੋਵੇਗਾ ਅਤੇ ਮੋਨ ਲਾਈਟ ਬੈਂਕਟ ਹਾਲ ਵਿੱਚ ਉਹਨਾਂ ਦਾ ਸਮਾਂ 2:30 ਤੋਂ 5:30 ਵਜੇ ਦਾ ਹੋਵੇਗਾ। ਜ਼ਰੂਰ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਉਹ ਬੜੇ ਪਿਆਰ ਨਾਲ ਹੁਣ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਾ ਮਾਹੌਲ ਹੋਵੇ, ਦਮੀ ਦਾ ਮਾਹੌਲ ਹੋਵੇ, ਕਿਸੇ ਦੇ ਵੀ ਵਿਹੜੇ ਨਾ, ਦਮੀ ਦਾ ਮਾਹੌਲ ਹੋਵੇ, ਕਿਸੇ ਦੇ ਵੀ ਵਿਹੜੇ ਨਾ, ਦਮੀ ਦਾ ਮਾਹੌਲ ਹੋਵੇ।

ولی کل عالم صاحب صحابہ حضور انور سرور کائنات فخر مجداد دساں پادشاہیاں جی دے آتمک سروپ جوت موجودہ گرگدی دے مالک حاضرہ حضور زہرا ظہور سرب کلا بھرپور جگو جگ اٹل شبد گرو روحانیت دے ساگر پریتاں دے پہرے دار تن گرو گرنتھ صاحب جی مہاراج جی دے پاون پوتر دربار اندر جڑ بیٹھی گرو پیاری گرو سواری ساتھ سنگ جی آؤ اپنی رسناواں نو پوتر کریے من نو چڑھدیا کلا وچ لیا کے گج کے فتح بلائیے آکیے جی واہگرو جی کا خالسا واہگرو جی کی فتح تہاڈا ساریاں دا بہت بہت دھنواد جی ستگراں دے سونے دربار دے اندر تسی کنے سونے بن کے بیٹھے ہو ستگر کرپا کرن سب دی حاضری اپنے چرنا چ پروان کر لین تے اپنے درو کروں رحمتاں دے نال ساڈیاں چولیاں بن گرو پیاریو ساڈی سکھ قوم دی سکھ پنتھ دی بہت وڈی سٹیج گردوارا دسمیش کلچر سینٹر کیلگری اور اس سٹیج دے اتے داس نوں پہلی وار بولن دا سماں ملیا میں پہلی وار تواڈے نال فتح بلائی ستگر کرپا کرن گرو پیارو تہاڈیاں نظراں دے وچ او دنیا دا کیڑا سکھ قوم دا بلارا کیڑا ہوئے گا جڑا تہاڈیاں نظراں دے وچ دی ناں لنگیا ہوئے گا ایڈی وڈی سٹیج دے اتے ہر بلارا فخر محسوس کرتا کہ مینوں ایتھے بولن دا کتے سماں مل جائے شہنشاہ دے چرناں چ میں کروڑاں وار نمسکار کرنا کہ داتا تسی مینوں بل بخشیا تسی ادم بخشیا اور اج میں اس سٹیج دے اتے بولن واسطے کچھ پنجاب چو تسی آئے ہو میں بھی پنجاب چو آیا تے پنجاب تواڈے دلاں چ وستا ہے پنجاب دیاں باتاں تواڈے نال پاواں گے جی جس پنجاب نو تسی چھڈ کے آئے ہو او پنجاب اج کدہ دا ہے اس پنجاب دے وچ کی بیت رہا ہے تے نال اے وی بینتی ہوئے گی کہ جس پنجاب نو تسی چھڈ کے آئے ہو کتے نیانیاں دے آکھے لا کے اونوں سداں واسطے نہ چھڈ دیو کہن تو بھاو کہن تو مراد ہے کہ نیانے دے آکھے لا کے بچیاں دے آکھے لا کے باپو چھڈ اوتھے جڑے چار پانچ کلے زمین آ وہ کی کرنی آ وہ بھی ویچ کے اپنا ایتھے وڈا گھر پینے وہ جٹ دی زمین جڑی ماں ہوندی ہے تسی سارے سردار بیٹھے ہو وڈے وڈے سردار بیٹھے ہو لگژری جیون جین والے ہو بہت کمال دا تسی جیون جی رہے ہو اتھے تہاڈے نال اتہاس دیاں بھی گلاں کرنیاں میں ہجے پربندک ویران نوں ہلے نہیں ملیا میں انہاں تو ہلے اجازت لینی آ کہ تسی مینوں کتھوں کو تک بولن دی چھوٹ دین دیو اے ضروری ہوندا پیارے ہو پربندک ویران دی صلاح دے نال چلنا ہوندا بھائی صاحب جی سٹیج سیکٹری میں انہاں نال اشارہ جا کیتا ہے میں کنا کو بول سکتا ہے کہندے جو مرضی بولیو بہت بہت دھنواد جی اور کسے بلارے واسطے ایمان ہوندا اسی دل دے وچ بہت ساریاں گلاں ہوندیاں ساڈے کئی بار گرو پیارے مجبوریاں ہو جاندیاں وہ نہیں تہاڈے سامنے رکھ سکتے ہوندے بیٹھ کے ڈسکشن کراں گے بھائی اسی کتھوں کو تک اپنے بچیاں نال بھی گلاں کرنی ہیں جڑے پنجاب نو چھڈ کے ایتھے اپنی دساں نوہاں دی کرت کمائی واسطے آئے آ انہاں نال بھی گلاں کرنی ہیں تہاڈے نال بھی گلاں کرنی ہیں ساڈیاں تھیاں آ انہاں نال بھی گلاں کرنی ہیں ستگر کرپا کرن تہاڈا پیار ساڈے نال بنیا رہے سہیوگ بنیا رہے ایک میری بینتی ہوندی ہے یہ جڑا دربار ہے نا جتھے رب دا نام لے ہوندا ہوئے تسی میرے ستکار جو کہ پر تو وڈے ہو کوئی چھوٹا ہے جائے میرے ہم سفر ہون گے میں ایک بینتی کرا کہ اے جڑا دربار ہے نا گرو نانک دا دربار جا کوئی بھی دھارمک دربار ہوندا ایتھے سب تو سستی ود ایتھے پیندی ہے جنی نیند سانو ایتھے آندی ہے نا اور کتے نہیں آندی لچرتا دا پروگر چمدا ہوئے ٹھمکے تے ٹھمکا پیندا ہوئے اوتھے کدو بندہ تھوڑو کتے سوندا جنیاں آواسیاں سانو گرو پیارے اس دربار دے وچ آدیاں نا وہ تے ہور نہیں کتے میں ایک بینتی کریا کرنا اس سستی نو دور کرن دا ایک اپرالا ہے جڑا کوئی پرچارک بولدا نا اودے نال اینو اکھاں چ اکھاں پا کے رکھو گے تے تہانوں سستی نہیں آؤ یہ میرا وعدہ رہا جدوں گل دی جتھے مرضی سمجھ آوے اتے جے تسی ماڑا ماڑا ایدا سر ہلائی چلو سانو رسپانس دے چلو تے سانو ہور مان بن جاندا اسی تہاڈے نال ٹڈو گلا کرن دا یتن کریا کراں گے کوئی بھی بلارا کوئی بھی پرچارک آپ نہیں بول سکتا ہوندا تسی بلاونا ہے سنگت بلاؤندی ہے تسی کہو جیہا بلاونا چاہندے ہو سانو تے گرو پیارے ہو جے نیویاں پا کے بیٹھے رہے تونا گوڈیاں چ سٹ کے بیٹھے رہے تے گرو پیارے ہو پھر
ਪ੍ਰਚਾਰਕ ਵੀ ਕਹਿੰਦਾ ਵੀ ਉੱਦਾਂ ਹੀ ਇੱਥੇ ਸੌਣ ਹੀ ਆਏ ਹੁੰਦੇ ਆ ਵੀ ਸਾਖਿਆ ਸਾਨੂੰ ਕੋਈ ਸੁਣਦਾ ਨਹੀਂ ਮਾਣ ਬਣਦਾ ਹੈ ਜਦੋਂ ਤੁਹਾਡਾ ਹੁੰਗਾਰਾ ਸਾਨੂੰ ਮਿਲ ਜਾਵੇ ਰਿਸਪੋਂਸ ਮਿਲੇ ਅਤੇ ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਹੁੰਦੇ ਹਾਂ ਸਿਸਾ ਸੰਗਤ ਜੀ ਇਤਿਹਾਸ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਪਿਤਾ ਪੁਰਖਿਆਂ ਦੀਆਂ ਦਾਸਤਾਨਾਂ ਸਾਨੂੰ ਨਵਾਂ ਜੀਵਨ ਬਖਸ਼ਿਸ਼ ਕਰਦੀਆਂ ਪਰ ਜੇ ਉਹਦੇ 'ਤੇ ਅਮਲ ਕੀਤਾ ਜਾਵੇ ਗੌਰ ਕੀਤਾ ਜਾਵੇ ਇਤਿਹਾਸ ਜਿੱਦਾਂ ਦਾ ਤੁਹਾਡੇ ਬਾਬਿਆਂ ਦਾ ਗੁਰੂ ਪਿਆਰਿਓ ਹੈ ਦੁਨੀਆਂ ਦੇ ਉੱਤੇ ਇੱਦਾਂ ਦਾ ਇਤਿਹਾਸ ਜਿੱਦਾਂ ਦਾ ਤੁਸੀਂ ਸਾਂਭੀ ਬੈਠੇ ਹੋ ਨਹੀਂ ਹੈ ਮਾਣ ਕਰਿਓ ਔਰ ਮੈਂ ਇਤਿਹਾਸ ਦੀ ਹਰ ਲੜੀ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗਾ ਮੈਂ ਇੱਕ ਤੁਹਾਡੇ ਨਾਲ ਬੇਨਤੀ ਕਰਾਂ ਮੈਂ ਕਦੀ ਦਾਅਵਾ ਨਹੀਂ ਕੀਤਾ ਜਾਂ ਵਾਅਦਾ ਨਹੀਂ ਕੀਤਾ ਵੀ ਜੋ ਮੈਂ ਤੁਹਾਨੂੰ ਸੁਣਾ ਕੇ ਚੱਲਿਆ ਕਦੀ ਤੁਸੀਂ ਸੁਣਿਆ ਨਹੀਂ ਨਹੀਂ ਨਹੀਂ ਬਹੁਤ ਵਾਰ ਤੁਸੀਂ ਸੰਗਤ ਜਿਹੜੀ ਹੈ ਨਾ ਕਿਸੇ ਪ੍ਰਚਾਰਕ ਨੂੰ 100 ਗੁਣਾ ਸੁਚੇਤ ਹੁੰਦੀ ਹੈ ਸੂਝਵਾਨ ਹੁੰਦੀ ਹੈ ਸਿਆਣੀ ਹੁੰਦੀ ਹੈ ਅਸੀਂ ਤੁਹਾਡੇ ਕੋਲੋਂ ਸਿੱਖਣਾ ਹੈ ਸੋ ਗੁਰੂ ਪਿਆਰਿਓ ਇਤਿਹਾਸ ਕੋਈ ਵੀ ਆਪਾਂ ਲੈ ਲਈਏ ਔਰ ਉਹਦੇ ਵਿੱਚੋਂ ਕੁਝ ਨਾ ਕੁਝ ਸਾਨੂੰ ਕੀ ਮਿਲਿਆ ਉਹ ਤੁਹਾਡੇ ਨਾਲ ਵਿੱਚੋਂ ਆਪਾਂ ਨਿਚੋੜ ਕੱਢਣ ਦਾ ਯਤਨ ਕਰਿਆ ਕਰਾਂਗੇ ਹੁਣ ਇੱਕ ਘੰਟਾ ਸਾਨੂੰ ਟਾਈਮ ਮਿਲਣਾ ਹੁੰਦਾ ਕਿਉਂਕਿ ਵੰਡਵਾਂ ਟਾਈਮ ਹੈ ਇਹ ਨਹੀਂ ਹੁੰਦਾ ਵੀ ਮੈਨੂੰ ਸਾਰਾ ਟਾਈਮ ਦਿੱਤਾ ਜਾਵੇ ਨਹੀਂ ਔਰ ਉਹਦੇ ਵਿੱਚ ਇਹ ਸਮਝ ਲਓ ਕਿਸੇ ਇਤਿਹਾਸ ਨੂੰ ਜਦੋਂ ਆਪਾਂ ਆਰੰਭ ਕੀਤਾ ਨਾ ਉਹਦੇ ਐਪੀਸੋਡ ਬਣਾ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਨਾ ਇੱਕੋ ਦਿਨ ਦੇ ਵਿੱਚ ਕੋਈ ਵੀ ਆਪਾਂ ਇਤਿਹਾਸ ਕਿਸੇ ਸੂਰਮੇ ਦਾ ਲਵਾਂਗੇ ਇੱਕ ਦਿਨ ਦੇ ਵਿੱਚ ਪੇਸ਼ ਨਹੀਂ ਹੋਣਾ ਸਾਡੇ ਕੋਲ ਜੇ ਆਪਾਂ ਵਿਸਥਾਰ ਦੇ ਨਾਲ ਇੱਕ ਮਹੀਨਾ ਤੁਹਾਡੇ ਕੋਲ ਆ ਇੱਕ ਮੈਂ ਬੇਨਤੀ ਕਰਾਂ ਤੁਸੀਂ ਬੜੇ ਸੂਝਵਾਨ ਸਿਆਣੇ ਇਤਿਹਾਸ ਨੂੰ ਪੜ੍ਹਨ ਵਾਲੇ ਹੋ ਕਿ ਸਾਡੀ ਸਿੱਖ ਦੇ ਕੌਮ ਦੇ ਮਹਾਨ ਯੋਧੇ ਜਿਹੜੇ ਸਾਡੇ ਸਰਦਾਰਾਂ ਨੇ ਨੌਜਵਾਨਾਂ ਨੇ ਸਾਡੀ ਕੌਮ ਦੀਆਂ ਪੱਗਾਂ ਲਿੱਥੀਆਂ ਹੋਈਆਂ ਸਿਰਾਂ 'ਤੇ ਰੱਖੀਆਂ ਉਹਨਾਂ ਨੂੰ ਵੀ ਯਾਦ ਕਰਦੇ ਕਰਦੇ ਆਪਾਂ ਗੁਰੂ ਪਿਆਰਿਓ ਉਹਨਾਂ ਨੂੰ ਵੀ ਨਮਸਕਾਰ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਰਹਿਣਾ ਔਰ ਕੱਲ੍ਹ ਦਾ ਦਿਨ ਜਿਹੜਾ ਬੀਤਿਆ ਨਾ ਸਾਡੀ ਕੌਮ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਬੰਬ ਬਲਾਸਟ ਕਰਕੇ ਔਰ ਪੰਜਾਬ ਦੇ ਇੱਕ ਜਰਵਾਣੇ ਪਾਪੀ ਨੂੰ ਜਿਹਨੂੰ ਬੁੱਚੜ ਦਾ ਦਰਜਾ ਦਿੱਤਾ ਨਾ ਸਾਡੀ ਸਿੱਖ ਕੌਮ ਨੇ ਬਿਆੰਤਾ ਬੁੱਚੜ ਔਰ ਉਹਦੇ ਨਾਲ ਉਦਾਂ ਦੇ 17 ਹੋਰ ਲੈ ਕੇ ਉਹ ਗੁਰੂ ਕਾ ਸੂਰਮਾ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਜਾ ਬਰਾਜਿਆ ਸੀ ਆਓ ਉਸ ਯੋਧੇ ਨੂੰ ਕਰੋੜਾਂ ਕਰੋੜਾਂ ਵਾਰ ਨਮਸਕਾਰ ਮੇਰਾ ਖਿਆਲ ਬਣਦਾ ਹੈ ਕਿ ਐਤਵਾਰ ਵਾਲੇ ਦਿਨ ਇਸ ਪ੍ਰੋਗਰਾਮ ਨੂੰ ਆਪਾਂ ਡਿਟੇਲ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕਿਉਂਕਿ ਸੰਗਤ ਜਦੋਂ ਜ਼ਿਆਦਾ ਹੋਵੇ ਨਾ ਉਦੋਂ ਵੀ ਸਾਨੂੰ ਬੋਲ ਮੈਂ ਅੱਜ ਇਹ ਨਹੀਂ ਕਹਿੰਦਾ ਵੀ ਸੰਗਤ ਥੋੜ੍ਹੀ ਆ ਬਹੁਤ ਸੰਗਤ ਹੈ ਬੜੀ ਕਿਰਪਾ ਸੁਣਨ ਵਾਲੇ ਭਾਵੇਂ 5 ਹੀ ਹੋਣ ਉਹ ਵੀ ਆਨੰਦ ਬਣ ਦਿੰਦਾ ਹੁਣ ਪਿਆਰਿਓ ਆਓ ਆਪਾਂ ਜੋ ਮੈਂ ਅੱਜ ਦਾ ਮਜ਼ਮੂਨ ਲੈ ਕੇ ਆਇਆ ਤੁਹਾਡੇ ਸਾਹਮਣੇ ਉਹ ਹੈ ਸਿੱਖ ਰਾਜ ਕਿਵੇਂ ਬਣਿਆ ਇੱਕ ਮਜ਼ਮੂਨ ਹੈ ਸਿੱਖ ਰਾਜ ਕਿਵੇਂ ਗਿਆ ਇੱਕ ਰਾਜ ਹੈ ਇੱਕ ਹੈ ਮਜ਼ਮੂਨ ਸਿੱਖ ਰਾਜ ਕਿਵੇਂ ਬਣਿਆ ਸਾਡਾ ਸਿੱਖ ਰਾਜ ਹੁੰਦਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਉਹ ਗਵਾਚ ਕਿਵੇਂ ਗਿਆ ਉਹ ਵੀ ਤੁਹਾਡੇ ਨਾਲ ਆਪਾਂ ਸਾਂਝਾ ਕਰਾਂਗੇ ਇਤਿਹਾਸ ਪਹਿਲਾਂ ਇਸ ਗੱਲ ਤੋਂ ਲੈ ਲਈਏ ਵੀ ਸਾਡਾ ਸਿੱਖ ਰਾਜ ਬਣਿਆ ਕਿਵੇਂ ਸੀ ਇਸ ਪੰਜਾਬ ਦੇ ਅੰਦਰ ਸਾਡੇ ਕੇਸਰੀ ਨਿਸ਼ਾਨ ਝੁਲਦੇ ਹੁੰਦੇ ਸੀ ਔਰ ਕਿਹੜੇ ਕਿਹੜੇ ਯੋਧੇ ਉਹ ਕਿਹੜੇ ਕਿਹੜੇ ਸੂਰਮੇ ਜਿਹੜੇ ਆਪਣੇ ਪ੍ਰਾਣਾਂ ਦੀਆਂ ਕੁਰਬਾਨੀਆਂ ਦੇ ਕੇ ਆਪਣੇ ਇਸ ਸਿੱਖ ਰਾਜ ਨੂੰ ਬਣਾ ਕੇ ਗਏ ਉਹਨਾਂ ਦਾ ਜ਼ਿਕਰ ਤੁਹਾਡੇ ਨਾਲ ਮੈਂ ਸਾਂਝਾ ਕਰਨ ਦਾ ਯਤਨ ਕਰਾਂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਪਿਆਰਿਓ ਇਸ ਹਜੇ ਦੂਰ ਦੀ ਗੱਲ ਨਹੀਂ ਦੇਸ਼ ਅੰਦਰ ਕਦੀ ਅਸੀਂ ਵੀ ਹੁੰਦੇ ਸਾਂ ਮਾਣ ਵਾਲੇ ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ ਤਖ਼ਤ ਤਾਜ ਵਾਲੇ ਅਣਖ ਆਉਣ ਵਾਲੇ ਸਾਡੇ ਸਿਰਾਂ 'ਤੇ ਕਲਗੀਆਂ ਸੌਂਦੀਆਂ ਸਨ ਸਾਨੂੰ ਨਿਉਂਦੇ ਸਨ ਕਈ ਘੁਮਾਉਣ ਵਾਲੇ ਸਾਡੀ ਚਮਕ ਦੀ ਤੇਗ ਦੀ ਧਾਰੇ ਅੱਗੇ ਭੇਟਾ ਧਰਦੇ ਸਨ ਕਾਬਲ ਅਰਾਣ ਵਾਲੇ ਬਿਨਾਂ ਪੁੱਛਿਆਂ ਇੱਧਰ ਨਾ ਝਾਕਦੇ ਸਨ ਸਾਡੇ ਸਿਰਾਂ 'ਤੇ ਹੁਕਮ ਚਲਾਉਣ ਵਾਲੇ ਪਰ ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਹੰਢਾਉਣ ਵਾਲੇ ਅੱਜ ਫਾਲ ਫਕੀਰਾਂ ਦੇ ਨਜ਼ਰ ਆਉਂਦੇ ਤਖ਼ਤ ਤਾਜ ਇਮਾਨ ਕਿਰਪਾਨ ਵਾਲੇ ਤਖ਼ਤ ਤਾਜ ਇਮਾਨ ਕਿਰਪਾਨ ਵਾਲੇ ਗੁਰੂ ਪਿਆਰਿਓ ਇਹ ਸਾਡੇ ਨਾਲ ਹੋਇਆ ਕੀ ਹੈ ਜੇ ਕੋਈ ਆਖੇ ਕਿ ਤਲਵਾਰ ਦੀ ਧਾਰ ਦੇ ਵਿੱਚੋਂ ਪੈਦਾ ਹੋਈ ਕੌਮ ਨੂੰ ਵੀ ਤਲਵਾਰ ਦੇ ਨਾਲ ਸ਼ਾਇਦ ਜਿੱਤਿਆ ਗਿਆ ਨਹੀਂ ਤਲਵਾਰ ਦੇ ਨਾਲ ਨਹੀਂ ਸੀ ਚੰਦ ਜਿੱਤਿਆ ਗਿਆ ਸਾਨੂੰ ਸਾਡੇ ਆਪਣਿਆਂ ਨੇ ਮਾਰਿਆ ਸੀ ਦਿਲ ਕੇ ਫਲੋਲੇ ਜਲ ਉੱਠੇ ਸੀਨੇ ਕੇ ਦਾਗ ਸੇ ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ ਸਾਡੇ ਘਰ ਦੇ ਚਿਰਾਗ ਨੇ ਘਰ ਦੇ ਦੀਵੇ ਨੇ ਸਾਨੂੰ ਸਾੜ ਕੇ ਰੱਖਤਾ ਸੀ ਸਾਡਾ ਰਾਜ ਜਿਹੜਾ ਬਣਿਆ ਬਣਾਇਆ ਨਾ ਇਹ ਕਿਸੇ ਦੁਸ਼ਮਣ ਨੇ ਨਹੀਂ ਸੀ ਖੋਇਆ ਤਲਵਾਰ ਦੇ ਨਾਲ ਸਾਡੇ ਕੋਲ ਰਾਜ ਨਹੀਂ ਸੀ ਲਿਆ ਅਸੀਂ ਤਲਵਾਰ ਨਾ ਲਿਆ ਸੀ ਸਾਡੇ ਕੋਲ ਤਲਵਾਰ ਨਾ ਨਹੀਂ ਲਿਆ ਗਦਾਰੀਆਂ ਕੀਤੀਆਂ ਪਾਪੀਆਂ ਨੇ ਔਰ ਉਹ ਉੱਧਰਲੇ ਉਹ ਇੱਕ ਵੱਖਰਾ ਮਜ਼ਮੂਨ ਹੈ ਔਰ ਮੈਂ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂ ਕਿ ਸਿੱਖ ਰਾਜ ਬਣਿਆ ਕਿਵੇਂ ਸੀ ਔਰ ਇਸ ਟੌਪਿਕ ਨੂੰ ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਕਰਨਾ ਪੈਣਾ ਕਿਵੇਂ ਕਿ 1708 ਈਸਵੀ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੰਦੇੜ ਦੀ ਪਾਵਨ ਧਰਤੀ ਤੋਂ
ਸਿੱਖ ਕੌਮ ਦਾ ਪਹਿਲਾ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਣਾ ਕੇ ਭੇਜਦੇ ਨੇ। ਔਰ ਗੁਰੂ ਪਿਆਰਿਓ 1708 ਤੋਂ ਲੈ ਕੇ 1800 ਈਸਵੀ ਤੱਕ, 1800 ਈਸਵੀ ਨੂੰ ਪੰਜਾਬ ਦੇ ਲਾਹੌਰ ਦੇ ਕਿਲ੍ਹੇ ਦੇ ਉੱਤੇ ਖਾਲਸੇ ਦਾ ਕੇਸਰੀ ਨਿਸ਼ਾਨ ਝੁੱਲ ਗਿਆ ਸੀ। ਇਹ ਕੋਈ 2-4-5-7-10 ਸਾਲਾਂ ਦੀ ਗੱਲ ਨਹੀਂ ਸੀ, ਪੂਰੇ 92 ਸਾਲ ਲੱਗੇ ਸਨ ਸਿੱਖ ਰਾਜ ਨੂੰ ਬਣਾਉਣ ਵਾਸਤੇ। ਲੋ ਆਓ ਮੈਂ ਇਸ ਟੋਪਿਕ ਨੂੰ ਤੁਹਾਡੇ ਨਾਲ ਸਾਂਝਾ ਕਰਾਂ। ਕਲਗੀਆਂ ਵਾਲੇ ਸ਼ਹਿਨਸ਼ਾਹ ਤਲਵੰਡੀ ਸਾਬੋ ਦੀ ਧਰਤੀ ਤੋਂ ਨੰਦੇੜ ਵੱਲ ਨੂੰ ਰਵਾਨਾ ਹੁੰਦੇ ਨੇ। ਇੱਕਦਮ ਉਹਨਾਂ ਦਾ ਧਿਆਨ ਜਿਹੜਾ ਦੱਖਣ ਵੱਲ ਨੂੰ ਜਾਣਦਾ ਹੈ, ਤੇ ਰਸਤੇ ਦੇ ਵਿੱਚ ਪਤਾ ਲੱਗਾ ਹੈ ਕਿ ਔਰੰਗਜ਼ੇਬ ਬਾਦਸ਼ਾਹ ਜਿਹੜਾ ਹਿੰਦੁਸਤਾਨ ਦਾ, ਉਹ ਮਰ ਗਿਆ ਔਰ ਉਹਦੇ ਪੁੱਤਰਾਂ ਦੇ ਵਿੱਚ ਖੂਨੀ ਲੜਾਈ ਹੋਣੀ ਹੈ। ਔਰ ਇਹ ਇੱਕ ਰੀਤ ਬਣੀ ਹੋਈ ਸੀ ਮੁਸਲਮਾਨਾਂ ਦੇ ਵਿੱਚ, ਮੁਗਲਾਂ ਦੇ ਰਾਜਾਂ ਦੇ ਵਿੱਚ, ਕਿ ਇੱਕ ਤੋਂ ਬਾਅਦ ਇੱਕ ਤੋਂ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ, ਹਰ ਬਾਦਸ਼ਾਹ ਆਪਣੇ ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਕਤਲ ਕਰਕੇ ਹਿੰਦੁਸਤਾਨ ਦੇ ਤਖ਼ਤ ਤੇ ਬੈਠਾ ਸੀ। ਔਰੰਗਜ਼ੇਬ ਨੇ ਖੁਦ ਆਪ ਇੱਦਾਂ ਕੀਤੀ ਸੀ, ਆਪਣੇ ਭਰਾਵਾਂ ਨੂੰ, ਆਪਣੇ ਪਿਓ ਨੂੰ ਕਤਲ ਕਰਕੇ ਹਿੰਦੁਸਤਾਨ ਦਾ ਵਾਰਸ ਬਣਿਆ ਸੀ ਉਹ। ਤੇ ਗੁਰੂ ਪਿਆਰਿਓ ਹੁਣ ਇਹ ਔਰੰਗਜ਼ੇਬ ਮਰ ਜਾਂਦਾ ਹੈ ਔਰ ਇਹਦੇ ਪੁੱਤਰਾਂ ਦੇ ਵਿੱਚ ਜੰਗ ਹੁੰਦੀ ਹੈ, ਤੇ ਬਹਾਦਰ ਸ਼ਾਹ ਜਿਹੜਾ ਉਹ ਸਾਰਿਆਂ ਤੋਂ ਵੱਡਾ ਸੀ, ਉਹ ਹਿੰਦੁਸਤਾਨ ਦਾ ਤਖ਼ਤ ਲੈਣਾ ਚਾਹੁੰਦਾ ਸੀ ਉਹ ਆਪਣੇ ਛੋਟੇ ਭਰਾ ਤਾਰਾ ਆਜ਼ਮ ਦੇ ਨਾਲ ਲੜ ਕੇ। ਪਰ ਹਰੇਕ ਬੰਦਾ ਚਾਹੁੰਦਾ ਮੇਰੀ ਕਿਤੇ ਨਾ ਕਿਤੇ ਮਦਦ ਹੋਵੇ, ਤੇ ਭਾਈ ਨੰਦ ਲਾਲ ਜੀ ਉਹਦੇ ਨਾਲ ਇਹਦੀ ਚੰਗੀ ਵਾਕ ਵੀ ਸੀ ਔਰ ਭਾਈ ਨੰਦ ਲਾਲ ਜੀ ਦੇ ਰਾਹੀਂ ਸਿਫਾਰਿਸ਼ ਕਰਕੇ ਵੀ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰੋ ਮੇਰੀ ਮਦਦ ਕਰਨ। ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਜਦੋਂ ਇਹ ਸਿਫਾਰਿਸ਼ ਪਹੁੰਚੀ ਹੈ ਨਾ, ਤੇ ਸੱਚੇ ਸਤਿਗੁਰਾਂ ਨੇ ਆਖ ਦਿੱਤਾ ਠੀਕ ਹੈ ਸਾਡੀਆਂ ਕੋਈ ਸ਼ਰਤਾਂ ਹੈ। ਕਲਗੀਆਂ ਵਾਲੇ ਪਾਤਸ਼ਾਹ ਧਿਆਨ ਦਿਓ ਇਹ ਗੱਲ ਵੱਲ, ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਸਾਡੀਆਂ ਕੋਈ ਸ਼ਰਤਾਂ ਹੈ। ਔਰ ਹਮੇਸ਼ਾ ਰਾਜਨੀਤਿਕ ਬੰਦੇ ਜਿਹੜੇ ਸਿਆਣੇ ਸੂਝਵਾਨ ਰਾਜਨੀਤਿਕ ਬੰਦੇ ਆ ਨਾ, ਉਹ ਹਮੇਸ਼ਾ ਜਦੋਂ ਕਿਸੇ ਦੀ ਰਾਜਨੀਤਿਕ ਤੌਰ ਦੇ ਉੱਤੇ ਮਤ ਕਰਦੇ ਆ, ਉਹ ਆਪਣੀਆਂ ਰਾਜਨੀਤਿਕ ਸ਼ਰਤਾਂ ਮਨਵਾ ਕੇ ਕਰਦੇ ਆ। ਔਰ ਜਿਹੜੇ ਲੋਕ ਕਹਿੰਦੇ ਨੇ ਸਾਡੀ ਸ਼ਰਤ ਕੋਈ ਨਹੀਂ, ਹਮੇਸ਼ਾ ਉਹ ਧੋਖਾ ਖਾਣਗੇ, ਉਹ ਹਮੇਸ਼ਾ ਧੋਖੇ ਵਿੱਚ ਜਾਣਗੇ। ਇੱਦਾਂ ਹੀ ਹੋਇਆ ਨਾ, ਸਾਡੀ ਸਿੱਖ ਕੌਮ ਦੇ ਵੱਡੇ ਲੀਡਰ ਜਿਹਨਾਂ ਨੂੰ ਅਸੀਂ ਪੰਥਕ ਆਖਿਆ, ਔਰ ਗੁਰੂ ਪਿਆਰਿਓ ਜਦੋਂ ਭਾਜਪਾ ਪੰਜਾਬ ਦੇ ਵਿੱਚ ਆਈ ਹੈ ਨਾ, ਭਾਰਤੀ ਜਨਤਾ ਪਾਰਟੀ, ਔਰ ਸਾਡੇ ਸਰਦਾਰਾਂ ਨੇ ਜਿਹਨਾਂ ਦੇ ਉੱਤੇ ਸਾਨੂੰ ਬੜਾ ਮਾਣ ਸੀ ਕਿ ਇਹ ਇਹਨਾਂ ਨੇ ਇਹ ਸਿੱਖ ਕੌਮ ਦੀ ਇਹ ਬਾਂਹ ਫੜਨਗੇ, ਇਹ ਸਿੱਖ ਕੌਮ ਦੀ ਗੱਲ ਕਰਨਗੇ, ਇਹ ਬੰਦੀ ਸਿੰਘਾਂ ਦੀ ਗੱਲ ਕਰਨਗੇ, ਜਿਹੜੇ ਜੇਲ੍ਹਾਂ ਦੇ ਵਿੱਚ ਨਜਾਇਜ਼ ਡੱਕੇ ਗਏ ਸਿੰਘ ਹੈ ਉਹਨਾਂ ਦੀ ਗੱਲ ਕਰਨਗੇ। ਪਰ ਗੁਰੂ ਪਿਆਰਿਓ ਉਲਟਾ ਹੋ ਗਿਆ ਔਰ ਸਾਡੀ ਕੌਮ ਦਾ ਉਹ ਵੱਡਾ ਲੀਡਰ ਜਿਹਨੂੰ 5 ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮਾਣ ਨਸੀਬ ਕਰ ਦਿੱਤਾ ਸੀ ਤੁਸੀਂ ਔਰ ਤੁਹਾਡੇ ਬੱਚਿਆਂ ਨੇ, ਤੁਹਾਡੇ ਵੋਟਰਾਂ ਨੇ, ਔਰ ਗੁਰੂ ਪਿਆਰਿਓ ਜਦੋਂ ਇਸ ਭਾਜਪਾ ਦੇ ਨਾਲ ਗੱਲਬਾਤ ਹੋਈ ਤੇ ਬਿਨਾਂ ਸ਼ਰਤ ਤੋਂ ਕਹਿੰਦਾ ਮੈਂ ਤੁਹਾਡੀ ਮਦਦ ਕਰਾਂਗਾ, ਇੱਥੇ ਸਾਡਾ ਬੇੜਾ ਬਹਿ ਗਿਆ, ਇੱਥੇ ਸਾਡਾ ਧੋਖੇ ਦੇ ਵਿੱਚ ਆ ਗਿਆ ਜਦੋਂ ਸਾਡੇ ਲੀਡਰ ਨੇ। ਹੁਣ ਗੁਰੂ ਪਿਆਰਿਓ ਕੀ ਆਖੋਗੇ ਕਿ ਕੁਰਸੀ ਦਾ ਲਾਲਚੀ ਸੀ ਉਹ, ਚੰਦ ਟਕਿਆਂ ਦੀ ਖਾਤਰ ਆਪਣੀ ਕੌਮ ਨੂੰ ਵਿਕਣ ਦੇ ਉੱਤੇ ਲਾ ਦਿੱਤਾ, ਕਹਿੰਦਾ ਬਿਨਾਂ ਸ਼ਰਤ ਤੋਂ ਅਸੀਂ ਤੁਹਾਡੀ ਭਾਜਪਾ ਦੀ ਮਦਦ ਕਰਾਂਗੇ। ਤੇ ਸਤਸੰਗ ਜੀ ਉਹਨਾਂ ਲੋਕਾਂ ਨੇ ਫਿਰ ਇਹਨਾਂ ਨੇ ਮਦਦ ਕਰਤੀ, ਉਹਨਾਂ ਲੋਕਾਂ ਨੇ ਫਿਰ ਸਾਡੇ ਨੌਜਵਾਨਾਂ ਦੇ ਖੂਨ ਦੀ ਹੋਲੀ ਜਿਹੜੀ ਖੇਡੀ ਹੈ ਨਾ, ਉਹਨੂੰ ਅਸੀਂ ਕਦੀ ਭੁੱਲ ਨਹੀਂ ਸਕਦੇ, ਕਦੀ ਪੰਜਾਬੀ ਭੁੱਲ ਸਕਦੇ ਆ ਜੋ ਇਹਨਾਂ ਨੇ ਭਾਜਪਾ ਨੇ ਔਰ ਰਲ ਕੇ ਇਹਨਾਂ ਨੇ ਕਾਂਗਰਸ ਜੋ ਕੀਤਾ ਹੈ ਇਹ ਸਾਰ। ਗੁਰੂ ਪਿਆਰਿਓ ਸੈਂਟਰ ਕੋਈ ਵੀ ਹੋਵੇ, ਦਿੱਲੀ ਦੇ ਤਖ਼ਤ ਦੇ ਉੱਤੇ ਕੋਈ ਵੀ ਬੈਠਾ ਹੋਵੇ ਉਹ ਸਾਡਾ ਦੁਸ਼ਮਣ ਹੀ ਹੈ, ਇਹ ਅੱਜ ਤੋਂ ਨਹੀਂ, ਇਹ ਪਿੱਛੋਂ ਸਦੀਆਂ ਤੋਂ ਚੱਲ ਕੇ ਮੁਗਲਾਂ ਦੇ ਟਾਈਮਾਂ ਤੋਂ ਦੇਖ ਲਓ। ਹੁਣ ਹੋਇਆ ਕੀ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਸਾਡੀ ਸ਼ਰਤ ਹੈ, ਅਸੀਂ ਮਤ ਕਰਨ ਵਾਸਤੇ ਤਿਆਰ ਹਾਂ, ਇਸ ਬਹਾਦਰ ਸ਼ਾਹ ਦੀ ਮਤ ਕਰ ਦੇਵਾਂਗੇ, ਪਾਟੀਆਂ ਸਾਡੀਆਂ ਸ਼ਰਤਾਂ। ਕਹਿੰਦੇ ਮਹਾਰਾਜ ਦੱਸੋ ਤੁਹਾਡੀਆਂ ਕੀ ਸ਼ਰਤਾਂ ਹੈ। ਕੁਝ ਬੰਦਿਆਂ ਦੀਆਂ ਲਿਸਟਾਂ ਗੁਰੂ ਪਾਤਸ਼ਾਹ ਨੇ ਇਹਨਾਂ ਦੇ ਹਵਾਲੇ ਕੀਤੀਆਂ, ਕਹਿੰਦੇ ਆਹ ਬੰਦੇ ਜਦੋਂ ਤੂੰ ਬਹਾਦਰ ਸ਼ਾਹ ਤਖ਼ਤ ਦੇ ਉੱਤੇ ਬੈਠ ਜਾਵੇਂਗੇ ਨਾ, ਆਹ ਬੰਦੇ ਸਾਡੇ ਹਵਾਲੇ ਕਰਨੇ ਆ, ਤੈ ਅਸੀਂ ਤੇਰੀ ਮਦਦ ਕਰ ਦਾਂਗੇ। ਮਜਬੂਰੀ ਸੀ, ਫਸਿਆ ਹੋਇਆ ਸੀ, ਮੰਨ ਗਿਆ, ਕਹਿੰਦਾ ਠੀਕ ਹੈ ਜੀ। ਔਰ ਉਹਨਾਂ ਦੇ ਵਿੱਚ ਵਜ਼ੀਰ ਖਾਂ, ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ, ਉਹਨਾਂ ਦੇ ਵਿੱਚ ਇੱਕ ਨੰਬਰ ਤੇ, ਪਹਿਲੇ ਨੰਬਰ ਤੇ ਆਉਂਦਾ ਸੀ, ਉਹਦੇ ਵਿੱਚ ਸੁੱਚਾ ਆਨੰਦ ਆਉਂਦਾ ਸੀ ਔਰ ਹੋਰ ਬਹੁਤ ਸਾਰੇ ਮੁਸਲਮਾਨ। ਔਰ ਜਿਹਨਾਂ ਨੇ ਕਲਗੀਆਂ ਵਾਲੇ ਪਾਤਸ਼ਾਹ, ਬਾਈਧਾਰ ਦੇ ਪਹਾੜੀ ਰਾਜੇ ਵੀ ਕੁਝ ਕੁ ਦੀ ਗਿਣਤੀ ਉਹਨਾਂ ਦੇ ਵਿੱਚ ਆਉਂਦੀ ਸੀ, ਜਿਹਨਾਂ ਨੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਇੱਕ ਦਿਨ ਵੀ ਆਰਾਮ ਦੇ ਨਾਲ ਨਹੀਂ ਸੀ, ਚੈਨ ਦੇ ਨਾਲ ਨਹੀਂ ਸੀ ਬੈਠਣ ਦਿੱਤਾ।
ਔਰ ਜਿਨ੍ਹਾਂ ਨੇ ਪਾਤਸ਼ਾਹ ਦੇ ਮਾਸੂਮ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਸੀ, ਜਿਹਦਾ ਜਿਹਦਾ ਰੋਲ ਸੀ ਕਲਗੀਆਂ ਵਾਲੇ ਪਾਤਸ਼ਾਹ ਨੂੰ ਸਾਰਾ ਪਤਾ ਸੀ, ਇਹ ਲਿਸਟ ਦੇ ਦਿੱਤੀ, ਬਹਾਦਰ ਸ਼ਾਹ ਅਸੀਂ ਤੇਰੀ ਮਤ ਕਰਨ ਵਾਸਤੇ ਤਿਆਰ ਆ, ਜਦੋਂ ਤੂੰ ਬਾਦਸ਼ਾਹ ਬਣ ਗਿਆ ਤੂੰ ਇਹ ਬੰਦੇ ਸਾਡੇ ਹਵਾਲੇ ਕਰੇਗਾ। ਹੁਣ ਗੁਰੂ ਪਿਆਰਿਓ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਇਹਦੀ ਮਦਦ ਕਰਦੇ ਨੇ, ਦਿਲੋਂ ਮਤ ਕਰਦੇ ਨੇ। ਪਾਤਸ਼ਾਹ ਦੇ ਸਿੰਘ ਦਾ ਕਿਸੇ ਦਾ ਤੀਰ ਚੱਲਿਆ ਤੇ ਤਾਰਾ ਆਜ਼ਮ ਦੇ ਮੱਥੇ ਦੇ ਵਿੱਚ ਵੱਜਾ ਤੇ ਉਹ ਉੱਥੇ ਹੀ ਢੇਰੀ ਹੋ ਗਿਆ, ਤੇ ਆਖਰ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਬਹਾਦਰ ਸ਼ਾਹ ਬੈਠਾ ਹੈ। ਔਰ ਉਸ ਤੋਂ ਬਾਅਦ ਦਰਬਾਰ ਸਜਾਏ ਗਏ, ਕਲਗੀਆਂ ਵਾਲੇ ਸ਼ਹਿਰਸ਼ਾਹ ਨੂੰ ਉੱਚੇ ਤਖ਼ਤ ਦੇ ਉੱਤੇ ਬਿਰਾਜਮਾਨ ਕਰਕੇ ਪੂਰਾ ਮਾਣ ਸਤਿਕਾਰ ਬਖਸ਼ਿਆ ਗਿਆ ਬਹਾਦਰ ਸ਼ਾਹ ਦੇ ਵੱਲੋਂ। ਤੇ ਸਤਸੰਗ ਜੀ, ਹੁਣ ਬਹਾਦਰ ਸ਼ਾਹ ਹਜੇ ਨਵਾਂ ਨਵਾਂ ਰਾਜ ਇਹਨੇ ਬਣਿਆ ਸੀ, ਹਲੇ ਕਲਗੀਆਂ ਵਾਲੇ ਪਾਤਸ਼ਾਹ ਵੀ ਕਾਲੇ ਨਹੀਂ ਸੀ ਪੈਣਾ ਚਾਹੁੰਦੇ ਸਨ, ਕਿਉਂਕਿ ਹਲੇ ਇਹਦਾ ਤਾਣਾ ਪੇਟਾ ਇਹਦਾ ਆਪਦਾ ਹਲੇ ਕੱਚਾ, ਇਹ ਹਲੇ ਸਾਡੀਆਂ ਸ਼ਰਤਾਂ ਐਡੀ ਛੇਤੀ ਨਹੀਂ ਮੰਨੇਗਾ। ਔਰ ਪਾਤਸ਼ਾਹ ਦੱਖਣ ਵੱਲ ਨੂੰ ਜਾਣਾ ਚਾਹੁੰਦੇ ਨੇ ਤੇ ਬਹਾਦਰ ਸ਼ਾਹ ਵੀ ਦੱਖਣ ਵੱਲ ਨੂੰ ਜਾਣਾ ਚਾਹੁੰਦਾ ਹੈ। ਔਰ ਉਹਨੇ ਆਖਿਆ, ਪਾਤਸ਼ਾਹ ਜੇ ਤੁਸੀਂ ਦੱਖਣ ਵੱਲ ਨੂੰ ਜਾਣਾ ਚਾਹੁੰਦੇ ਹੋ ਤੇ ਆਪਾਂ ਨਾਲ ਨਾਲ ਚੱਲਦੇ ਹਾਂ। ਕਹਿੰਦੇ ਠੀਕ ਹੈ। ਹੁਣ ਸਤਸੰਗ ਜੀ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਕਲਗੀਆਂ ਵਾਲੇ ਪਾਤਸ਼ਾਹ ਨੇ ਟੋਹ ਲਿਆ, ਬਹਾਦਰ ਸ਼ਾਹ ਹੁਣ ਸਾਲ ਤੋਂ ਉੱਤੇ ਹੋ ਗਿਆ, ਹੁਣ ਤੇਰਾ ਤਖ਼ਤ ਪੱਕਾ ਹੋ ਗਿਆ, ਹੁਣ ਤੂੰ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰ। ਤੇ ਗੁਰੂ ਪਿਆਰਿਓ, ਉਸ ਵੇਲੇ ਬਹਾਦਰ ਸ਼ਾਹ ਨਾ ਨੁੱਕਰ ਕਰ ਲੱਗ ਗਿਆ। ਕਹਿੰਦੇ ਬਾਦਸ਼ਾਹ ਜੀ ਛੱਡੋ, ਭੁੱਲ ਜਾਓ ਜੋ ਹੋ ਗਿਆ। ਗੁਰੂ ਪਿਆਰਿਓ, ਇਹ ਭੁੱਲਣ ਵਾਲੀਆਂ ਗੱਲਾਂ ਕਿਤੇ। ਹੁਣ ਅੱਜ ਵੀ ਹਿੰਦੁਸਤਾਨ ਦੀਆਂ ਸਰਕਾਰਾਂ ਕਹਿੰਦੀਆਂ 84 ਨੂੰ ਭੁੱਲ ਜਾਓ। ਗੁਰੂ ਪਿਆਰਿਓ, ਭੁੱਲਣ ਵਾਲੀਆਂ ਕਿਤੇ ਗੱਲਾਂ? ਸਾਡੀ ਸਿੱਖ ਕੌਮ ਵਾਸਤੇ ਨਹੀਂ ਭੁੱਲਣ ਵਾਲੀਆਂ। ਜਦ ਤੱਕ ਕੌਮ ਜੀਂਦੀ ਹੈ ਔਰ ਉਹਨਾਂ ਪਾਪੀਆਂ ਨੇ ਦੁਸ਼ਟਾਂ ਨੇ ਜੋ ਸਾਡੇ ਨਾਲ ਕੀਤਾ, ਇਹ ਭੁੱਲਣ ਵਾਲਾ ਨਹੀਂ। ਹੁਣ ਕਲਗੀਆਂ ਵਾਲੇ ਪਾਤਸ਼ਾਹ ਦੇ ਮਾਸੂਮ ਲਾਲ ਉਹਨਾਂ ਜਿੰਦਾਂ ਨੂੰ ਦੁੱਧ ਚੁੰਘਦੀਆਂ ਜਿੰਦਾਂ ਨੂੰ, ਬੇਦੋਸ਼ਿਆਂ ਨੂੰ ਜਿਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ ਹੋਵੇ, ਇਹ ਬਾਪ ਵਾਸਤੇ ਕਿਤੇ ਭੁੱਲਣ ਵਾਲੀ ਗੱਲ ਹੈ ਪਿਆਰੇ? ਅਣਖੀ ਬਾਪ ਕਦੀ ਕੋਈ ਭੁੱਲ ਨਹੀਂ ਸਕਦਾ। ਔਰ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਦੇਖਿਆ ਨਾ ਨੁੱਕਰ ਕਰ ਰਿਹਾ, ਤੇ ਪਾਤਸ਼ਾਹ ਕਹਿੰਦੇ ਠੀਕ ਹੈ ਬਹਾਦਰ ਸ਼ਾਹ, ਜੇ ਤੈਨੂੰ ਆਪਣੇ ਰਾਜ ਦਾ ਫਿਕਰ ਹੈ, ਤੇਰਾ ਤਾਣਾ ਪੇਟਾ ਹਲੇ ਕੱਚਾ, ਤੇ ਸੱਜਣਾ ਯਾ ਅਸੀਂ ਤੈਨੂੰ ਦੱਸ ਦਿੰਦੇ ਹਾਂ, ਤੂੰ ਸਾਡੀ ਮਤ ਨਹੀਂ, ਹੁਣ ਤੂੰ ਸਾਡਾ ਇਹ ਫੈਸਲਾ ਨਹੀਂ ਕਰ ਸਕੇਗਾ, ਸਾਡਾ ਖਾਲਸਾ ਆਪ ਫੈਸਲਾ ਕਰੇਗਾ। ਔਰ ਕਲਗੀਆਂ ਵਾਲੇ ਪਾਤਸ਼ਾਹ ਇਹ ਗੋਦਾਵਰੀ ਦੇ ਕੰਢੇ ਦੇ ਉੱਤੇ ਇੱਕ ਬੈਠੇ ਮਾਧੋ ਦਾਸ ਦੇ ਕੋਲ ਜਾਂਦੇ ਨੇ। ਮੈਂ ਵਿੱਚੋਂ ਵਿੱਚੋਂ ਜਿਹੜੀਆਂ ਗੱਲਾਂ ਛੱਡ ਕੇ ਚੱਲਿਆ, ਫਿਰ ਇਹ ਤਰਤੀਬ ਨੂੰ ਨਾਲ ਨਾਲ ਲੈ ਕੇ ਚੱਲਣ ਦਾ ਯਤਨ ਕਰਦਾ। ਮੈਂ ਆਸ ਕਰਦਾ ਕਿ ਜਿਹੜੀ ਲੜੀ ਤੁਹਾਡੇ ਨਾਲ ਮੈਂ ਸ਼ੁਰੂ ਕਰ ਲਈ ਹੈ, ਇਹ ਤੁਹਾਨੂੰ ਥੋੜ੍ਹੀ ਥੋੜ੍ਹੀ ਸਮਝ ਆਉਣੀ ਸ਼ੁਰੂ ਹੋ ਗਈ ਹੋਵੇਗੀ ਕਿ ਕਲਗੀਆਂ ਵਾਲੇ ਪਾਤਸ਼ਾਹ ਇਸ ਜਗ੍ਹਾ ਦੇ ਉੱਤੇ ਪਹੁੰਚ ਜਾਂਦੇ ਨੇ ਨੰਦੇੜ ਦੀ ਧਰਤੀ ਦੇ ਉੱਤੇ, ਔਰ ਉਸ ਜਗ੍ਹਾ ਦੇ ਉੱਤੇ ਪਾਤਸ਼ਾਹ ਨੂੰ ਪਹਿਲਾਂ ਪਤਾ ਲੱਗ ਚੁੱਕਾ ਸੀ ਇੱਥੇ ਇੱਕ ਮਾਧੋ ਦਾਸ ਨਾਮ ਦਾ ਇੱਕ ਬੰਦਾ ਆਖਰ ਇਨਸਾਨੀ ਜਾਮੇ ਦੇ ਵਿੱਚ ਹੈ, ਪਰ ਇਨਸਾਨੀ ਜਾਮੇ ਨੂੰ ਭੁੱਲ ਕੇ ਇੱਕ ਵਿਗੜਿਆ ਹੋਇਆ ਸਾਧ ਬਣਿਆ ਬੈਠਾ। ਹੁਣ ਇਸ ਵਿਗੜੇ ਹੋਏ ਸਾਧ ਦੇ ਡੇਰੇ ਦੇ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਜਾਂਦੇ ਨੇ, ਇਹ ਕਿੰਨੇ ਪਣਗ ਡਾਇਆ ਹੋਇਆ ਮੇਰੇ ਪਾਤਸ਼ਾਹ ਉਸ ਪਣਗ ਦੇ ਉੱਤੇ ਜਾ ਕੇ ਬਿਰਾਜਮਾਨ ਹੋ ਜਾਂਦੇ। ਇਸ ਮਾਧੋ ਦਾਸ ਨੂੰ ਜਦੋਂ ਪਤਾ ਲੱਗਦਾ ਤੇ ਸ਼ਹਿਨਸ਼ਾਹ ਦੇ ਦਰਸ਼ਨ ਕਰਕੇ ਆਪਣੇ ਮੁੱਖ ਦੇ ਵਿੱਚੋਂ ਗੁਰੂ ਪਾਤਸ਼ਾਹ ਦੀ ਸ਼ਖਸੀਅਤ ਨੂੰ ਦੇਖ ਕੇ ਤੇ ਕੁਝ ਵਚਨ ਇਉਂ ਕਰਦਾ।

ਕਲਗੀਆਂ ਵਾਲੇ ਸ਼ਹਿਨਸ਼ਾਹ ਮਾਧੋ ਦਾਸ ਦੇ ਡੇਰੇ ਦੇ ਵਿੱਚ ਪਹੁੰਚ ਜਾਂਦੇ ਔਰ ਇਸ ਸਾਧ ਨੇ ਇੱਕ ਡੇਰਾ ਬਣਾਇਆ ਹੋਇਆ ਸੀ ਔਰ ਉਸ ਡੇਰੇ ਦੇ ਵਿੱਚ ਇਹਨੇ ਇੱਕ ਪਣ ਗਡਾਇਆ ਹੋਇਆ ਸੀ। ਇਤਿਹਾਸ ਦੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਮੈਂ ਆਪਣੇ ਕੋਲੋਂ ਕੁਝ ਨਹੀਂ ਕਹਾਂਗਾ। ਔਰ ਗੁਰੂ ਮਹਾਰਾਜ ਇਹਦੇ ਕੋਲ ਜਾਂਦੇ ਨੇ ਔਰ ਦਾਤਾ ਜੀ ਅੰਤਰਜਾਮੀ ਸੱਚੇ ਸਤਿਗੁਰੂ ਨੂੰ ਕੀ ਨਹੀਂ ਸੀ ਪਤਾ, ਇਹਦੇ ਬਾਰੇ ਕੀ ਨਹੀਂ ਪਤਾ ਹੋਵੇਗਾ। ਜਦੋਂ ਪਾਤਸ਼ਾਹ ਰਾਜਸਥਾਨ ਦੇ ਵਿੱਚ ਦੀ ਲੰਘ ਰਿਹਾ ਸੀ ਨਾ, ਇੱਥੇ ਨਰਾਇਣੇ ਦੇ ਕੋਲ ਪਹੁੰਚਿਆ। ਨਰਾਇਣਾ, ਨਰਾਇਣਾ ਇੱਕ ਸ਼ਹਿਰ ਹੈ, ਜਦੋਂ ਉੱਥੇ ਲਾਗੇ ਪਹੁੰਚਿਆ ਔਰ ਉੱਥੇ ਦਾ ਇੱਕ ਮਹੰਤ ਸੀ, ਬੜਾ ਸਤਿਕਾਰਯੋਗ ਸੀ, ਜਿਹਦਾ ਨਾਂ ਸੀ ਦਾਦੂ। ਦਾਦੂ ਦਾ ਦੁਆਰਾ ਸੀ ਉੱਥੇ ਔਰ ਉਹਦੀ ਜਗ੍ਹਾ ਦੇ ਉੱਤੇ ਸੇਵਾ ਕਰਦਾ ਸੀ ਮਹੰਤ ਜੈਤ ਰਾਮ। ਗੁਰੂ ਮਹਾਰਾਜ ਉੱਥੋਂ ਦੀ ਲੰਘਦੇ ਹੈ ਤੇ ਜੈਤ ਰਾਮ ਨੂੰ ਵੀ ਮਿਲਦੇ ਆ ਤੇ ਸਤਸੰਗ ਜੀ ਜੈਤ ਰਾਮ ਪੁੱਛਦਾ ਗੱਲੀ ਬਾਤੀ, ਦਾਤਾ ਜੀ ਕਿੱਧਰ ਨੂੰ ਜਾ ਰਹੇ ਹੋ? ਕਹਿੰਦੇ ਅਸੀਂ ਦੱਖਣ ਵੱਲ ਨੂੰ ਜਾ ਰਹੇ ਹਾਂ। ਕਲਗੀਆਂ ਵਾਲਾ ਪਾਤਸ਼ਾਹ ਕਹਿੰਦੇ ਅਸੀਂ ਦੱਖਣ ਵੱਲ ਨੂੰ ਜਾ ਰਹੇ ਹਾਂ। ਕਹਿੰਦੇ ਮਹਾਰਾਜ ਜਾਓ, ਲੱਖ ਵਾਰ ਜਾਓ, ਜੁਗ ਜੁਗ ਜਾਓ, ਤੁਹਾਡੀ ਸਾਰੀ ਧਰਤੀ ਹੈ। ਪਰ ਪਾਤਸ਼ਾਹ ਪਤਾ ਲੱਗਾ ਦੱਖਣ ਦੇ ਵਿੱਚ ਇੱਕ ਵਿਗੜਿਆ ਹੋਇਆ ਸਾਧ ਬੈਠਾ ਹੈ, ਉਹਦਾ ਨਾਮ ਮਾਧੋ ਦਾਸ ਹੈ, ਕਿਰਪਾ ਕਰਿਓ ਉਹ ਆਏ ਗਏ ਦੀ ਬੇਇੱਜ਼ਤੀ ਬੜੀ ਕਰਦਾ, ਤੁਸੀਂ ਉੱਧਰ ਨੂੰ ਨਾ ਜਾਇਓ, ਉਹਦੇ ਤੋਂ ਪਾਸੇ ਪਾਸੇ ਹੋ ਜਾਇਓ। ਔਰ ਗੋਦਾਵਰੀ ਨਦੀ ਦੇ ਉੱਤੇ ਉਹਨੇ ਡੇਰਾ ਬਣਾਇਆ ਹੋਇਆ ਤੇ ਮਹਾਰਾਜ ਪਤਾ ਲੱਗਾ ਹੈ ਉਹਨੇ ਇੱਕ ਪਣ ਗਡਾਇਆ ਹੋਇਆ ਔਰ ਉਸ ਆਏ ਗਏ ਨੂੰ ਸ਼ਰਨਾਰਥੀ ਨੂੰ ਜੋ ਵੀ ਉੱਥੇ ਆਉਂਦਾ ਹੈ ਨਾ, ਕੋਈ ਭਾਵੇਂ ਮਹਾਂਪੁਰਸ਼ ਵੀ ਹੋਵੇ, ਉਹਨੂੰ ਬੜੇ ਅਦਬ ਸਤਿਕਾਰ ਦੇ ਨਾਲ ਪਣਗ ਦੇ ਉੱਤੇ ਬਹਾ ਲੈਂਦਾ ਹੈ ਤੇ ਬਾਅਦ ਕੁਝ ਨਾ ਮਸ਼ਕਰੀਆਂ ਕਰਦਾ, ਠੱਠੇ ਕਰਦਾ। ਕਹਿੰਦੇ ਕਿਵੇਂ? ਕਹਿੰਦੇ ਉਸ ਪਣਗ ਨੂੰ ਉਲਟਾ ਦਿੰਦਾ ਹੈ ਤੇ ਜਿਹੜਾ ਉੱਪਰ ਬੈਠਾ ਹੁੰਦਾ ਨਾ ਉਹ ਪਣਗ ਦੇ ਥੱਲੇ ਆ ਜਾਂਦਾ, ਆਪ ਤਾੜੀਆਂ ਮਾਰ ਕੇ ਹੱਸਦਾ ਤੇ ਮਜ਼ਾਕ ਕਰਦਾ ਹੈ। ਸਤਿਗੁਰ ਕਹਿੰਦੇ ਗੰਭੀਰ ਹੋ ਕੇ ਸਤਿਗੁਰ ਕਹਿੰਦੇ ਕਹਿੰਦੇ ਜੈਤ ਰਾਮ ਦਰਅਸਲ ਅਸੀਂ ਮਿਲਣੀ ਉਹਨੂੰ ਚੱਲੇ ਆ, ਅਸੀਂ ਚੱਲੇ ਹੀ ਉਹਦੇ ਕੋਲ ਆ। ਕਹਿੰਦੇ ਦਾਤਾ ਤੁਹਾਡੀ ਮਰਜ਼ੀ। ਹੁਣ ਗੁਰੂ ਮਹਾਰਾਜ ਇੱਥੇ ਇਹਦੇ ਡੇਰੇ ਦੇ ਵਿੱਚ ਜਾਂਦੇ ਨੇ ਤੇ ਸ਼ਹਿਨਸ਼ਾਹ ਆਪਣੇ ਸਿੰਘਾਂ ਨੂੰ ਐਲਾਨ ਕਰਦੇ ਨੇ, ਹੁਕਮ ਦਿੰਦੇ ਨੇ, ਇਹਦੇ ਜਿਹੜੇ ਬੱਕਰੇ ਕਹਿੰਦੇ ਡੇਰੇ 'ਚ ਫਿਰਦੇ ਨਾ ਬੱਕਰੇ 'ਚ ਟਕਾ ਦਿਓ। ਹੁਣ ਗੁਰੂ ਪਿਆਰਿਓ ਬੱਕਰੇ 'ਚ ਟਕਾਉਣ ਵਾਲੀ ਜਿਹੜੀ ਸਾਖੀ ਹੈ ਨਾ, ਇਹ ਸਾਡੀ ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰਿੰਸੀਪਲ ਗੰਡਾ ਸਿੰਘ ਹੋਣੀ ਵੀ ਲਿਖਦੇ ਨੇ ਤੇ ਸਾਡੇ ਢਾਡੀਆਂ ਦੇ ਪਿਤਾਮਾ ਗਿਆਨੀ ਸੋਹਣ ਸਿੰਘ ਸੀਤਲ ਹੋਣੀ ਵੀ ਲਿਖਦੇ ਨੇ। ਇਹ ਮੈਂ ਹਵਾਲਾ ਤਾਂ ਦੇ ਰਿਹਾ, ਕਈ ਵਾਰ ਸੰਗਤ ਸ਼ੰਕਾ ਕਰ ਲੈਂਦੀ ਹੈ ਵੀ ਇਹ ਬੱਕਰੇ ਕਿਉਂ ਚਟਕਾਏ ਜਾਂ ਬੱਕਰੇ ਕਿਉਂ ਵੱਡੇ। ਗੁਰੂ ਪਿਆਰਿਓ ਉਸ ਦਾਤੇ ਦੀ ਮਰਜ਼ੀ ਜੋ ਹੈ ਉਹ ਕਰ ਸਕਦਾ, ਅਸੀਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ। ਪਰ ਇਤਿਹਾਸ ਕਹਿੰਦਾ ਹੈ ਕਿ ਉਹਨਾਂ ਨੇ ਬੱਕਰੇ ਚਟਕਾਏ ਤੇ ਨਾਲ ਸਿੰਘਾਂ ਨੂੰ ਆਖ ਦਿੱਤਾ, ਕਹਿੰਦੇ ਮਹਾਂ ਪ੍ਰਸ਼ਾਦ ਬਣਾਓ ਕਹਿੰਦੇ ਆ। ਮਤਲਬ ਇਹਦਾ ਮਤਲਬ ਸਿੱਧਾ ਹੈ ਵੀ ਜੇ ਚਟਕਾਏ ਆ ਤਾਂ ਖਾਣ ਵਾਸਤੇ ਚਟਕਾਏ ਹੋਣਗੇ, ਦੇਖਣ ਵਾਸਤੇ ਤੇ ਨਹੀਂ ਨਾ। ਦਾਤਾ ਭਲਾ ਕਰੇ। ਹੁਣ ਸਿੰਘਾਂ ਨੂੰ ਕਹਿੰਦੇ ਹੁਕਮ, ਇਹ ਸਾਖੀ ਮੈਂ ਸੁਣ ਰਿਹਾ, ਮੈਂ ਇਹ ਆਪਦੇ ਕੋਲੋਂ ਨਹੀਂ ਆਖ ਰਿਹਾ। ਹੁਣ ਗੁਰੂ ਪਿਆਰਿਓ ਜਦੋਂ ਆਖ ਦਿੱਤਾ ਨਾ, ਹੁਣ ਕਿਸੇ ਨੇ ਇਹਦੇ ਡੇਰੇ ਚੋਂ ਚੱਲ ਕੇ ਆਖ ਦਿੱਤਾ ਹੈ, ਕਿਸੇ ਨੇ ਜਾ ਕੇ ਦੱਸਤਾ ਮਾਧੋ ਦਾਸ ਉਹ ਦੇਖ ਤੇਰੇ ਡੇਰੇ ਦਾ ਕੀ ਹਾਲ ਕਿਆ, ਉੱਥੇ ਇੱਕ ਸਾਧ ਆ ਗਿਆ ਤੇਰੇ ਮੰਜੇ ਦੇ ਉੱਤੇ ਜਿਹਦੇ ਉੱਤੇ ਤੂੰ ਆਪ ਭਾਲਦਾ ਹੋਣਾ, ਉੱਥੇ ਉਹ ਜਾ ਕੇ ਬਹਿ ਗਿਆ। ਉਸ ਪਣਗ ਦੇ ਉੱਤੇ ਉਹ ਸਾਧ ਬੈਠਾ ਹੈ, ਉਹ ਕੋਈ ਜਰਨੈਲ ਲੱਗਦਾ ਹੈ ਔਰ ਉਹਦੀਆਂ ਅੱਖਾਂ 'ਚ ਅੱਖਾਂ ਨਹੀਂ ਪਾਈਆਂ ਜਾ ਸਕਦੀਆਂ, ਸੀਸ ਦੇ ਉੱਤੇ ਕਲਗੀ ਸਜਦੀ ਹੈ, ਬਾਜ ਹੈ ਮੋਢੇ ਤੇ, ਤਲਵਾਰਾਂ ਪੈਨੀਆਂ, ਘੋੜ ਸਵਾਰੀ ਔਰ ਕਮਾਲ ਦਾ ਘੋੜ ਸਵਾਰ ਹੈ ਔਰ ਉਹਦੇ ਨਾਲ ਦੇ ਵੀ ਉੱਦਾਂ ਦੇ ਹੀ ਹੈ। ਉਹਦੇ ਚੇਲਿਆਂ ਵਿੱਚ ਤੇ ਉਹਦੇ ਵਿੱਚ ਫਰਕ ਨਹੀਂ, ਉੱਚੇ ਉੱਚੇ ਦਮਾਲੇ ਸਜਾਏ ਹੋਇਆ ਰੰਗ ਬਿਰੰਗੇ ਤੇ ਉਹਨਾਂ ਵੱਲ ਦੇਖ ਕੇ ਖੌਫ ਹੁੰਦਾ, ਡਰ ਲੱਗਦਾ, ਉਹਨਾਂ ਦੀਆਂ ਅੱਖਾਂ 'ਚ ਅੱਖਾਂ ਨਹੀਂ ਪਾਈਆਂ ਜਾ ਸਕਦੀਆਂ। ਕਹਿੰਦੇ ਮਾਧੋ ਦਾਸ ਨੇ ਉੱਥੇ ਬੈਠਿਆਂ ਕਰਾਮਾਤਾਂ ਪੜ੍ਹੀਆਂ ਵੀ ਪਣਗ ਅਟਕਾ ਕੇ ਅਲਟਾ ਕੇ ਦੇਖਦੇ ਆਂ। ਪਰ ਗੁਰੂ ਪਿਆਰਿਓ ਰੱਬ ਦੇ ਉੱਤੇ ਵੀ ਕੋਈ ਕਰਾਮਾਤ ਹੋ ਸਕਦੀ ਹੈ? ਨਹੀਂ। ਕਰਾਮਾਤਾਂ ਕਰਦਿਆਂ ਕਰਦਿਆਂ ਇਹ ਆਪ ਡੇਰੇ ਦੇ ਵਿੱਚ ਆ ਕੇ ਪਹੁੰਚ ਜਾਂਦਾ ਤੇ ਸਤਸੰਗ ਜੀ ਫਿਰ ਜਦੋਂ ਦੇਖਿਆ ਵੀ ਬੱਕਰੇ ਝਟਕਾਏ ਪਏ ਆ ਤੇ ਹੁਣ ਇਹ ਤਰਲੇ ਕਰਦਾ, ਜਦੋਂ ਇਹਦੀ ਵਾਹ ਪੇਚਣਾ ਨਾ ਕੋਈ ਗਈ, ਇਹਦਾ ਸਾਰੇ ਹੀਲਿਆਂ ਤੋਂ ਗੱਲ ਗੁਜ਼ਰ ਗਈ ਆ, ਇਹ ਕਰਾਮਾਤਾਂ ਵਰਤ ਕੇ ਦੇਖ ਲਈਆਂ, ਗੱਲ ਨਾ ਬਣੀ ਤੇ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਕਹਿੰਦਾ ਦਾਤਾ ਜੀ ਤੁਸੀਂ ਕੋਈ ਭਲੇ ਪੁਰਸ਼ ਲੱਗਦੇ ਹੋ, ਪਰ ਤੁਹਾਡੇ ਹੱਥੋਂ ਤੁਸੀਂ ਇੱਥੇ ਆਏ ਔਰ ਮੇਰਾ ਤੁਸੀਂ ਆਸ਼ਰਮ ਭਿੱਟ ਕੇ ਰੱਖਤਾ, ਮੇਰਾ ਆਸ਼ਰਮ ਭਿੱਟਿਆ ਗਿਆ। ਦਾਤਾ ਜੀ ਆਖਣ ਲੱਗੇ, ਕਹਿੰਦੇ ਸੱਜਣਾ ਤੇਰਾ ਆਸ਼ਰਮ ਕਾਹਦੇ ਨਾਲ ਭਿੱਟਿਆ ਗਿਆ? ਕਹਿੰਦੇ ਮਹਾਰਾਜ ਜਿਸ ਵੈਸ਼ ਨੂੰ ਭਗਤ ਦੇ ਡੇਰੇ ਦੇ ਵਿੱਚ ਖੂਨ ਡੁੱਲ ਜਾਵੇ, ਤੁਪਕਾ ਵੀ ਖੂਨ ਦਾ ਡੁੱਲ ਜਾਵੇ ਤੇ ਉਹਦਾ ਆਸ਼ਰਮ ਭਿੱਟਿਆ ਜਾਂਦਾ ਹੈ। ਸਤਿਗੁਰ ਕਹਿੰਦੇ ਉਹ ਸਾਈਡ ਤੇ ਪਾਸੇ ਕਰਕੇ ਬੱਕਰੇ ਝਟਕਾਏ ਸਿੰਘਾਂ ਨੇ ਤੇ ਤੇਰੇ ਆਸ਼ਰਮ ਨੂੰ ਕੀ ਹੋ ਗਿਆ?
ਹੁਣ ਗੁਰੂ ਪਿਆਰੀ ਖੂਨ ਨੂੰ ਦੇਖ ਕੇ ਬੱਕਰਿਆਂ ਦੇ ਡੁੱਲੇ ਹੋਏ ਖੂਨ ਨੂੰ ਦੇਖ ਕੇ ਕਿਉਂ ਤਰਾ ਤਰਾ ਕਰ ਉੱਠਿਆ ਸੀ? ਮੈਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ ਇਹਦੇ ਬਚਪਨ ਦੀ। ਹਲੇ ਇਹ ਛੋਟਾ ਰਾਜਪੂਤਾਂ ਦੇ ਘਰ ਦੇ ਵਿੱਚ ਜੰਮਿਆ ਹੋਇਆ ਇਹ ਮੁੰਡਾ ਸੀ। ਇਹ ਬਚਪਨਾ ਇਹਦਾ ਬੜਾ ਖੇਡਦਿਆਂ ਕੁੱਦਦਿਆਂ ਲਾਡਾਂ ਦੇ ਨਾਲ ਸ਼ਿਕਾਰ ਖੇਡਦਿਆਂ, ਰਾਜਪੂਤਾਂ ਦੇ ਮੁੰਡੇ ਔਰ ਖੱਤਰੀਆਂ ਦੇ ਪੁੱਤਰ ਸ਼ਿਕਾਰ ਖੇਡਿਆ ਕਰਦੇ ਸਨ। ਆਦਤ ਸੀ ਉਹਨਾਂ ਸਮਿਆਂ ਦੇ ਵਿੱਚ ਛੋਟੇ ਛੋਟੇ ਜਾਨਵਰਾਂ ਦਾ ਸ਼ਿਕਾਰ ਕਰਨਾ। ਔਰ ਗੁਰੂ ਪਿਆਰਿਓ ਇੱਕ ਦਿਨ ਕਹਿੰਦੇ ਸ਼ਿਕਾਰ ਖੇਡਦਾ, ਕਿੰਨਾ ਨਿਸ਼ਾਨੇਬਾਜ਼ ਦੂਰੋਂ ਕਹਿੰਦੇ ਸ਼ਿਕਾਰ ਖੇਡਦੇ ਨੇ। ਇਹਨੇ ਇੱਕ ਆਪਣੇ ਤੀਰ ਚਲਾਇਆ, ਇੱਕ ਹਰਨੀ ਦੇ ਪੇਟ ਦੇ ਵਿੱਚ ਜਾ ਵੱਜਾ। ਹੁਣ ਤੀਰ ਚਲਾਇਆ ਜਾਨਵਰ ਦੇ ਉੱਤੇ ਜਾ ਵੱਜਾ ਔਰ ਉਹ ਜਾਨਵਰ ਫੁੜਕ ਕੇ ਇਹਦੀਆਂ ਅੱਖਾਂ ਤੋਂ ਭਾਵੇਂ ਦੂਰ ਸੀ ਇਹਨੇ ਦੇਖ ਲਿਆ, ਤੀਰ ਟਿਕਾਣੇ ਤੇ ਲੱਗ ਗਿਆ, ਜਾਨਵਰ ਡਿੱਗ ਪਿਆ, ਲਾਗੇ ਜਾਨਾ ਦੇਖਿਆ ਤੇ ਇੱਕ ਹਰਨੀ ਸੀ, ਹਰਨੀ ਵੀ ਗਰਭਵਤੀ ਸੀ। ਔਰ ਗੁਰੂ ਪਿਆਰਿਓ ਹਜੇ ਵੀ ਹਰਨੀ ਦੇ ਤੀਰ ਵੱਜਾ, ਹਜੇ ਵੀ ਗੁਰੂ ਪਿਆਰਿਓ ਇਹਦਾ ਜਿਹੜਾ ਮਨ ਹੈ ਨਾ ਹਜੇ ਵੀ ਬੜਾ ਬਹਾਦਰਾਂ ਵਾਲਾ, ਹਜੇ ਵੀ ਡਰਿਆ ਨਹੀਂ ਆ, ਮਨ ਵਿੱਚ ਹੰਝੂ ਨਹੀਂ ਆਏ। ਹੰਝੂ ਕਦੋਂ ਆਏ ਆ? ਇਹਨੇ ਵੇਖੋ ਉਦੋਂ ਵੀ ਦਲੇਰੀ ਵਾਲਾ ਕੰਮ ਕੀ ਕੀਤਾ। ਹਰਨੀ ਜਿਹੜੀ ਡਿੱਗੀ ਪਈ ਤੜਫਦੀ ਹੈ ਤੇ ਕਿੱਡਾ ਨਿਰਦਈ ਹੋਵੇਗਾ, ਇਹਨੇ ਆਪਣਾ ਖੰਜਰ ਕੱਢਿਆ, ਹਰਨੀ ਦਾ ਢਿੱਡ ਪਾੜ ਕੇ ਰੱਖਤਾ। ਔਰ ਢਿੱਡ ਜਦੋਂ ਪਾੜਿਆ, ਹਰਨੀ ਸੂਣ ਵਾਲੀ ਸੀ ਔਰ ਦੋ ਬੱਚੇ ਨਿਕਲੇ, ਤੜਪ ਤੜਪ ਕੇ ਇਹਦੀਆਂ ਅੱਖਾਂ ਦੇ ਸਾਹਮਣੇ ਮਰ ਗਏ। ਤੇ ਗੁਰੂ ਪਿਆਰਿਓ ਆਹ ਚੀਜ਼ ਜੇ ਕੋਈ ਬਰਦਾਸ਼ਤ ਨਾ ਹੋਈ, ਹੁਣ ਜਦੋਂ ਬੱਚੇ ਵੀ ਤੜਪ ਤੜਪ ਕੇ ਮਰ ਗਏ ਨਾ, ਹੁਣ ਇਹਨੇ ਆਪਣਾ ਖੰਜਰ ਤੋੜ ਦਿੱਤਾ, ਕਮਾਨ ਤੋੜ ਦਿੱਤੀ, ਤੀਰ ਤੋੜ ਦਿੱਤਾ, ਜਿਹੜੀ ਤਲਵਾਰ ਸੀ ਉਹ ਵੀ ਸਿੱਟ ਦਿੱਤੀ ਹੈ। ਘਰ ਆ ਗਿਆ, ਵੈਰਾਗ ਦੇ ਨਾਲ ਬਹਿ ਗਿਆ। ਹੁਣ ਰੋਟੀ ਪਾਣੀ ਇਹਨੇ ਖਾਣਾ ਛੱਡ ਦਿੱਤਾ। ਮਾਪੇ ਪੁੱਛਦੇ ਆ, ਕਹਿੰਦਾ ਬਸ ਮੈਨੂੰ ਸੱਟ ਲੱਗ ਗਈ, ਅੱਜ ਮੇਰੇ ਤੋਂ ਕਿਸੇ ਇੱਕ ਨਿਰਦੋਸ਼ ਜਾਨਵਰ ਦਾ ਖੂਨ ਹੋ ਗਿਆ, ਹੁਣ ਮੇਰਾ ਕੁਛ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ। ਤੇ ਗੁਰੂ ਪਿਆਰਿਓ ਕੁਝ ਸਮਾਂ ਬੀਤਿਆ, ਇਹਦੇ ਡੇਰੇ ਦੇ ਇਹਦੇ ਪਿੰਡ ਦੇ ਵਿੱਚ ਦੀ ਲਾਗਿਓ ਦੀ ਲੰਘੇ ਕੁਝ ਫਕੀਰ ਸਾਧੂ ਲੰਘਦੇ ਨੇ ਔਰ ਉਹਨਾਂ ਦੇ ਵਿੱਚ ਇੱਕ ਜਾਨਕੀ ਦਾਸ ਉਹਨਾਂ ਦਾ ਮੁੱਖ ਸੀ। ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ, ਇਹਦੇ ਮਨ ਨੂੰ ਥੋੜਾ ਜਿਹਾ ਸਕੂਨ ਆਇਆ ਤੇ ਉਹਦੇ ਨਾਲ ਤੁਰ ਪਿਆ। ਕਹਿੰਦਾ ਮੈਨੂੰ ਆਪਣਾ ਚੇਲਾ ਬਣਾ ਲਓ। ਕਹਿੰਦਾ ਠੀਕ ਹੈ ਭਾਈ, ਆ ਜਾ ਬਣ ਜਾ ਸਾਡੇ ਨਾਲ। ਔਰ ਉਦਾਂ ਦਾ ਭਾਗਮਾ ਜਾਂ ਭੇਸ ਇਹਦਾ ਵੀ ਪਾ ਦਿੱਤਾ। ਹੁਣ ਸਤਸੰਗ ਜੀ ਇਹ ਭ੍ਰਮਣ ਕਰਦੇ ਕਰਦੇ ਕਈਆਂ ਹੋਰ ਸਟੇਟਾਂ ਦਾ ਤੇ ਲਾਹੌਰ ਦੇ ਲਾਗੇ ਇੱਕ ਜਗ੍ਹਾ ਹੈ ਰਾਮ ਥੰਮਣ, ਬਾਬਾ ਰਾਮ ਥੰਮਣ ਦੀ ਜਗ੍ਹਾ। ਰਾਮ ਥੰਮਣ ਗੁਰੂ ਨਾਨਕ ਮਹਾਰਾਜ ਜੀ ਦੇ ਮਾਸੀ ਦੇ ਪੁੱਤਰ ਸਨ ਬਾਬਾ ਰਾਮ ਥੰਮਣ। ਵਿਸਾਖੀ ਦੇ ਮੇਲੇ ਦੇ ਉੱਤੇ ਉਹਦੀ ਜਗ੍ਹਾ ਦੇ ਉੱਤੇ ਮੇਲਾ ਲੱਗਿਆ ਕਰਦਾ ਸੀ। ਹੁਣ ਪਿਆਰਿਓ ਇਹ ਉਸੇ ਜਗ੍ਹਾ ਦੇ ਉੱਤੇ ਆਪਣੇ ਗੁਰੂ ਦੇ ਨਾਲ ਜਾਨਕੀ ਦਾਸ ਦੇ ਨਾਲ ਉੱਥੇ ਜਾਂਦੇ ਆ ਔਰ ਉੱਥੇ ਹੋਰ ਸਾਧ ਵੀ ਆਏ ਹੋਏ ਆ ਔਰ ਇਹਨਾਂ ਸਾਧਾਂ ਦੀ ਵੱਡਿਆਂ ਦੀ ਆਪਸ ਵਿੱਚ ਚਰਚਾ ਹੁੰਦੀ ਹੈ ਔਰ ਉਹਨਾਂ ਦੇ ਵਿੱਚ ਇੱਕ ਸਮਰੱਥ ਰਾਮਦਾਸ ਸੀ ਔਰ ਇਹਦਾ ਗੁਰੂ ਜਿਹੜਾ ਜਾਨਕੀ ਦਾਸ ਸੀ ਨਾ ਸਮਰੱਥ ਰਾਮਦਾਸ ਦੇ ਕੋਲੋਂ ਚਰਚਾ ਦੇ ਵਿੱਚ ਹਾਰ ਜਾਂਦਾ ਔਰ ਇਹਨੇ ਵੀ ਸੋਚਿਆ ਵੀ ਹਾਰੇ ਹੋਏ ਦਾ ਮੈਂ ਸਾਥ ਕਿਉਂ ਕਰਾਂ, ਮੈਂ ਜਿਹੜਾ ਜਿੱਤਿਆ ਮੈਂ ਉਹਦਾ ਕਿਉਂ ਨਾ ਚੇਲਾ ਬਣ ਜਾਵਾਂ। ਹੁਣ ਗੁਰੂ ਪਿਆਰਿਓ ਉਹਦਾ ਚੇਲਾ ਆਪਣੇ ਪੁਰਾਣੇ ਗੁਰੂ ਨੂੰ ਛੱਡ ਦਿੱਤਾ ਤੇ ਨਵੇਂ ਗੁਰੂ ਦਾ ਚੇਲਾ ਬਣ ਗਿਆ। ਹੁਣ ਨਵੇਂ ਗੁਰੂ ਦੇ ਨਾਲ ਇਹ ਭ੍ਰਮਣ ਕਰਦਾ ਕਰਦਾ ਉਹ ਪੰਚਵਟੀ ਦੇ ਜੰਗਲਾਂ ਦੇ ਵਿੱਚ ਜਾ ਨਿਕਲਿਆ ਤੇ ਉੱਥੇ ਵੀ ਉਦੋਂ ਵੀ ਇੱਕ ਵੱਡਾ ਜੋਗੀ ਇਹਨੂੰ ਮਿਲ ਪਿਆ। ਉਹਦਾ ਨਾਂ ਸੀ ਅਗੜਨਾਥ ਔਰ ਉਹ ਥੋੜਾ ਬਹੁਤਾ ਕਰਾਮਾਤਾਂ ਦੇ ਵਿੱਚ ਨਿਪੁੰਨ ਸੀ। ਉਹਦੇ ਕੋਲ ਇੱਕ ਗ੍ਰੰਥ ਸੀ। ਹੁਣ ਸਤਸੰਗ ਜੀ ਉਸ ਗ੍ਰੰਥ ਨੂੰ ਪੜ੍ਹ ਕੇ ਉਹ ਗ੍ਰੰਥ ਮਰਨ ਲੱਗੇ ਨੇ ਇਹਨੂੰ ਦੇ ਦਿੱਤਾ ਤੇ ਉਹਨੇ ਆਖ ਦਿੱਤਾ ਇਹ ਗ੍ਰੰਥ ਨੂੰ ਪੜ੍ਹੀ ਇਹਦੇ ਵਿੱਚੋਂ ਤੈਨੂੰ ਬਹੁਤ ਕੁਛ ਮਿਲ ਜਾਵੇਗਾ। ਮਿਲਿਆ ਕਿ ਉਸ ਗ੍ਰੰਥ ਨੂੰ ਪੜ੍ਹਿਆ ਤੇ ਕੁਝ ਕਰਾਮਾਤਾਂ ਰਿਧੀਆਂ ਸਿੱਧੀਆਂ ਦਾ ਇਹ ਧਾਰਨੀ ਬਣ ਗਿਆ। ਕੁਝ ਕੁ ਕਰਾਮਾਤਾਂ ਮੂੰਹ ਦੇ ਵਿੱਚੋਂ ਕੁਝ ਵਾਰ ਬੰਦਾ ਕੁਝ ਕਹਿ ਦਿੰਦਾ ਉਹ ਪੂਰਾ ਹੋ ਜਾਂਦਾ। ਗੁਰੂ ਪਿਆਰਿਓ ਇਸ ਆਸਰੇ ਉਹ ਆਪਣਾ ਤੋਰੀ ਫੁਲਕਾ ਚਲਾਉਣ ਲੱਗ ਪੈਂਦਾ ਵੀ ਲੈ ਲੈ ਲੋਕੀ ਮੈਨੂੰ ਪੂਜਣ ਲੱਗ ਪਏ, ਮੈਨੂੰ ਬਾਬਾ ਜੀ ਕਹਿਣ ਲੱਗ ਪਿਆ, ਆਹ ਮੈਂ ਆਮ ਦੁਨੀਆਂ ਨੂੰ ਮੈਂ ਵੱਡਾ ਹੋ ਗਿਆ। ਔਰ ਗੁਰੂ ਪਿਆਰਿਓ ਇਹ ਹੰਕਾਰ ਕਈ ਵਾਰ ਲੈ ਬਹਿੰਦਾ ਔਰ ਇੱਦਾਂ ਬਹੁਤ ਵਾਰ ਹੋਇਆ। ਕਹਿ ਹੁਣ ਗੁਰਦੇਵ ਪਾਤਸ਼ਾਹ ਹੁਣ ਸਤਸੰਗ ਜੀ ਉੱਥੇ ਇਹਨੇ ਆਪਣਾ ਡੇਰਾ ਬਣਾ ਲਿਆ ਤੇ ਉਸ ਡੇਰੇ ਦੇ ਵਿੱਚ ਆਪਣੀਆਂ ਕਰਾਮਾਤਾਂ ਤੇ ਰਿਧੀਆਂ ਸਿੱਧੀਆਂ ਦੇ ਦਮ ਦੇ ਉੱਤੇ ਇਲਾਕੇ ਦੇ ਲੋਕਾਂ ਦੇ ਕੋਲੋਂ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ ਹੈ। ਇਹਨੂੰ ਗੁਰੂ ਜੀ ਬਾਬਾ ਜੀ ਕਹਿ ਕੇ ਲੋਕੀ ਪੂਜਦੇ ਆ। ਕੋਈ ਦੁੱਧ ਮੰਗਣ ਆਉਂਦਾ, ਕੋਈ ਪੁੱਤ ਮੰਗਣ ਆਉਂਦਾ, ਇਹ ਅਰਦਾਸਾਂ ਪੂਰੀਆਂ ਕਰੀ ਜਾਂਦਾ ਜੀ। ਹੁਣ ਪਿਆਰਿਓ ਸੱਚੇ ਸਤਿਗੁਰੂ ਗੁਰਦੇਵ ਪਾਤਸ਼ਾਹ ਇਹ ਸਬੱਬ ਦੇ ਨਾਲ ਇਹਦੇ ਡੇਰੇ ਦੇ ਵਿੱਚ ਜਾਂਦੇ ਤੇ ਹੁਣ ਗੁਰੂ ਮਹਾਰਾਜ ਦੇ ਜਦੋਂ ਇਹ ਪਣਗ ਉਲਟਾਉਣ ਦਾ ਯਤਨ ਕਰਦਾ ਹੈ ਤੇ ਜਦੋਂ ਪਣਗ ਨਾ ਉਲਟਿਆ ਤੇ ਗੁਰਦੇਵ ਪਾਤਸ਼ਾਹ ਦੇ ਚਰਨੀ ਡਿੱਗ ਪਿਆ, ਆਖਣ ਲੱਗਾ ਮਹਾਰਾਜ ਮੈਨੂੰ ਬਖਸ਼ ਦਿਓ, ਮੇਰੇ ਤੋਂ ਭੁੱਲ ਹੋ ਗਈ ਹੈ, ਮਹਾਰਾਜ ਮੈਨੂੰ ਆਪਣਾ ਬੰਦਾ ਬਣਾ ਲਓ। ਤੇ ਦਾਤਾ ਜੀ ਕਹਿਣ ਲੱਗੇ ਸੱਜਣਾ ਬੰਦਿਆਂ ਵਾਲੇ ਕੰਮ ਕਰੇਗਾ ਤੇ ਬੰਦਾ ਬਣੇਗਾ, ਮਹਾਰਾਜ ਜੋ ਹੁਕਮ ਕਰੋਗੇ ਉਹੀ ਮੈਂ ਕਰਾਂਗਾ।
ਹੁਣ ਸਾਧ ਸੰਗਤ ਜੀ ਇਹਨੇ ਖੂਨ ਡੁੱਲੇ ਹੋਏ ਵੱਲ ਦੇਖ ਕੇ ਤਬ ਉੱਠਿਆ ਸੀ ਨਾ। ਹੁਣ ਗੁਰਦੇਵ ਪਾਤਸ਼ਾਹ ਕਹਿੰਦੇ ਸੱਜਣਾ ਜਿਹੜਾ ਕੰਮ ਤੂੰ ਬਚਪਨ ਵਿੱਚ ਕਰਦਾ ਸੀ ਉਹੀ ਕੰਮ ਹੁਣ ਤੈਨੂੰ ਕਰਨਾ ਪੈਣਾ ਫੇਰ। ਕਹਿੰਦਾ ਨਹੀਂ ਹੱਥ ਖੜੇ ਕਰਦੇ ਨਹੀਂ ਬਾਬਾ, ਨਹੀਂ ਕਲਗੀਆਂ ਵਾਲਾ ਉਹ ਕੰਮ ਨਹੀਂ ਮੈਂ ਧੋਣਾ, ਮੈਂ ਖੂਨ ਦੀ ਇੱਕ ਬੂੰਦ ਦੇਖ ਕੇ ਮੈਂ ਤਬਕ ਜਾਣਾ ਤੇ ਤੁਸੀਂ ਆਖਦੇ ਹੋ ਫਿਰ ਤਲਵਾਰ ਚੱਕੋ ਖੰਜਰ ਚੱਕੋ ਨੇਜੇ ਚੱਕੋ, ਏਦਾਂ ਮੇਥੋਂ ਇਹ ਨਿਗਾਹ ਹੋਣਾ। ਤੇ ਹੁਣ ਗੁਰੂ ਪਿਆਰਿਓ ਸਾਡੇ ਗੁਰਦੇਵ ਪਾਤਸ਼ਾਹ ਦਾ ਸਿਧਾਂਤ ਪਤਾ ਕਿੱਦਾਂ ਦਾ ਨਵੇਕਲ ਆ ਜਿਹਾ। ਜਦੋਂ ਆਪਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਦੀ ਇੱਕ ਮੈਂ ਤੁਹਾਨੂੰ ਘਟਨਾ ਸੁਣਾਵਾਂ, ਹੁਣ ਤੋਂ ਫਿਰ ਤੁਸੀਂ ਸਹਿਮਤ ਹੋ ਜਾਵੋਗੇ ਇਸ ਗੱਲ ਦੇ ਨਾਲ। ਬਾਬਾ ਵਿਧੀ ਚੰਦ ਜੀ ਪਹਿਲਾਂ ਚੋਰੀਆਂ ਕਰਦਿਆ ਕਰਦੇ ਸੀ, ਲੋਕਾਂ ਦੀਆਂ ਮੱਝਾਂ ਛੱਡ ਲੈਣੀਆਂ, ਗਾਵਾਂ ਛੱਡ ਲੈਣੀਆਂ ਤੇ ਅੱਗੇ ਜਾ ਕੇ ਵੇਚ ਦੇਣੀਆਂ। ਔਰ ਉਸ ਵੇਲੇ ਗੁਰੂ ਪਿਆਰਿਓ ਜਦੋਂ ਉਸ ਬਾਬਿਆਂ ਦੇ ਆਪਣਾ ਇਤਿਹਾਸ ਅੱਜ ਤੋਂ 80-90 ਸਾਲ ਪਹਿਲਾਂ ਵੀ ਆਪਾਂ ਦੇਖੀਏ ਨਾ, ਤੇ ਪਿੰਡਾਂ ਵਿੱਚ ਆਮ ਬਲਦ ਛੱਡ ਲੈਂਦੇ ਹੁੰਦੇ ਸੀ, ਮੱਝਾਂ ਛੱਡ ਲੈਂਦੇ ਸੀ, ਏਦਾਂ ਦੀਆਂ ਚੋਰੀਆਂ ਕਰਿਆ ਕਰਦੇ ਸੀ। ਬਾਬਾ ਵਿਧੀ ਚੰਦ ਵੀ ਕਰਿਆ ਕਰਦਾ ਸੀ। ਹੁਣ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਕੋਈ ਬਹਾਨਾ ਬਣ ਗਿਆ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਗਿਆ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਆਖਣ ਲੱਗੇ, ਬਾਬਾ ਵਿਧੀ ਚੰਦ ਸਤਿਗੁਰੂ ਕਿਰਪਾ ਕਰੋ, ਮੇਰੀ ਆਹ ਜਿਹੜੀ ਆਦਤ ਹੈ ਨਾ ਚੋਰੀਆਂ ਦੀ ਇਹ ਮੇਰੀ ਹਟ ਜਾਵੇ ਤੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਚੰਗਾ ਸਿੱਖ ਬਣ ਸਕਾਂ। ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵਿਧੀ ਚੰਦ ਆਹ ਨਿਕਲ ਹੋਣੀ, ਆ ਜਿਹੜੀਆਂ ਤੂੰ ਚੋਰੀਆਂ ਦੀ ਗੱਲ ਕਰਦਾ ਨਾ, ਅਸੀਂ ਤੇਰਾ ਸੁਭਾਅ ਨਹੀਂ ਬਦਲ ਸਕਦੇ, ਇਹ ਰੱਬ ਨੇ ਤੈਨੂੰ ਏਦਾਂ ਦਾ ਸੁਭਾਅ ਬਣਾ ਕੇ ਇਸ ਦੁਨੀਆਂ ਦੇ ਉੱਤੇ ਭੇਜਿਆ, ਔਰ ਸੁਭਾਅ ਤੇਰਾ ਉਹੀ ਰਹੇਗਾ, ਤੂੰ ਚੋਰੀਆਂ ਕਰਿਆ ਕਰੇਗਾ। ਪਰ ਵਿਧੀ ਚੰਦਾ ਅੱਗੇ ਤੂੰ ਜਦੋਂ ਤੂੰ ਚੋਰੀ ਕਰਦਾ ਸੀ ਉਦੋਂ ਲੋਕ ਤੈਨੂੰ ਵਿਧੀ ਚੰਦ ਚੋਰ ਕਹਿੰਦੇ ਸੀ, ਅੱਜ ਤੋਂ ਜਦੋਂ ਤੂੰ ਗੁਰੂ ਘਰ ਲਈ ਚੋਰੀਆਂ ਕਰਿਆ ਕਰੇਗਾ ਤੇ ਲੋਕ ਤੈਨੂੰ ਗੁਰੂ ਕਾ ਸਿੱਖ ਬਾਬਾ ਵਿਧੀ ਚੰਦ ਆਖਿਆ ਕਰਨਗੇ। ਹੁਣ ਗੁਰੂ ਪਿਆਰਿਓ ਗੁਰੂ ਕੇ ਘਰ ਵਾਸਤੇ ਚੋਰੀਆਂ ਦਾ ਮਤਲਬ ਕੋਈ ਉਲਟ ਨਾ ਸਮਝ ਲੈਣਾ, ਗੁਰੂ ਕੇ ਸਿੱਖਾਂ ਦੇ ਪਾਸੋਂ ਗੁਰੂ ਘਰ ਦੀਆਂ ਚੀਜ਼ਾਂ ਜੇ ਕੋਈ ਜੁਰਮਾਨਾ ਖੋਹ ਲੈਂਦਾ ਸੀ, ਘੋੜੇ ਖੋਹ ਲਿਆ ਸੀ ਨਾ, ਤੇ ਬਾਬਾ ਵਿਧੀ ਚੰਦ ਜੀ ਘੋੜੇ ਲੈ ਕੇ ਆਉਂਦੇ ਤੇ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਆਪਣੇ ਸੀਨੇ ਨਾਲ ਲਾਉਂਦੇ ਆ। ਹੁਣ ਦੇਖਣ ਨੂੰ ਤੇ ਚੋਰੀ ਹੈ ਨਾ, ਦੇਖਣ ਨੂੰ ਚੋਰੀ ਕੀਤੀ ਹੈ ਬਾਬਾ ਵਿਧੀ ਚੰਦ ਨੇ, ਤੇ ਸਤਿਗੁਰ ਆਪਣੇ ਸੀਨੇ ਨਾਲ ਲਾਉਂਦੇ ਤੇ ਦੁਨੀਆਂ ਦਾ ਸਿੱਖ ਕੌਮ ਦਾ ਸਭ ਤੋਂ ਵੱਡਾ ਖਿਤਾਬ ਉਹਨੂੰ ਦਿੰਦੇ ਨੇ, ਵਿਧੀ ਚੰਦ ਸੀਨਾ ਗੁਰੂ ਕਾ ਸੀਨਾ। ਗੁਰੂ ਪਿਆਰਿਓ ਕਿਸੇ ਨੂੰ ਹੈ ਕਿ ਐਡਾ ਰੁਤਬਾ ਮਿਲ ਸਕਦਾ ਵੀ ਇਹ ਸਿੱਖਾ ਤੂੰ ਗੁਰੂ ਦਾ ਸੀਨਾ, ਤੁਹਾਡੇ ਬਾਬਿਆਂ ਨੂੰ ਇਹ ਸੀਨੇ। ਗੁਰੂ ਪਿਆਰਿਓ ਗੁਰੂ ਦਾ ਸੀਨਾ ਹੁੰਦਾ ਸਾਡੇ ਬਾਬਿਆਂ ਨੂੰ ਮਾਣ ਮਿਲਿਆ, ਇਹ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਆਓ। ਮੈਂ ਇਸ ਲੜੀ ਨੂੰ ਉੱਥੇ ਹੁਣ ਕਲਗੀਆਂ ਵਾਲੇ ਪਾਤਸ਼ਾਹ ਮਾਧੋ ਦਾਸ ਨੂੰ ਆਖਣ ਲੱਗੇ, ਮਾਧੋ ਦਾਸ ਨਹੀਂ ਤੂੰ ਆ ਡੁੱਲੇ ਹੋਏ ਖੂਨ ਦੇ ਕਤਰੇ ਤੋਂ ਘਬਰਾ ਗਿਆ, ਆ ਦੇਖ ਸਾਰੇ ਹਿੰਦੁਸਤਾਨ ਵੱਲ ਝਾਤੀ ਮਾਰ ਕੇ ਦੇਖ, ਚੱਪਾ ਚੱਪਾ ਧਰਤੀ ਮਸੂਮਾਂ ਗਰੀਬਾਂ ਨਿਤਾਣਿਆਂ ਦੇ ਖੂਨ ਦੇ ਨਾਲ ਰੰਗੀ ਪਈ ਹੈ ਤੇ ਤੂੰ ਆ ਨਿੱਕੇ ਜਿਹੇ ਡੇਰੇ ਦੀ ਗੱਲ ਕਰਦਾ। ਤੇ ਕਲਗੀਆਂ ਵਾਲੇ ਪਾਤਸ਼ਾਹ ਮਾਧੋ ਦਾਸ ਨੂੰ ਫੜ ਕੇ ਮੋਢਿਓਂ ਹਲੂਣ ਕੇ ਇਸ ਜੋ ਭਾਰਤ ਦੀ ਧਰਤੀ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਮਸੂਮ ਜਿੰਦਾਂ ਦੇ ਨਾਲ ਕੀ ਬੀਤਿਆ ਸੀ, ਮਾਧੋ ਦਾਸ ਨੂੰ ਇਹਦੀਆਂ ਅੱਖਾਂ ਖੋਲਣ ਦਾ ਕਰਕੇ ਗੁਰਦੇਵ ਪਾਤਸ਼ਾਹ ਆਪਣੇ ਮੁਖਾਰਬਿੰਦ ਵਿੱਚੋਂ ਇਉਂ ਕਹਿਣ।

ਕਲਗੀਆਂ ਵਾਲੇ ਪਾਤਸ਼ਾਹ ਇਸ ਮਾਧੋ ਦਾਸ ਨੂੰ ਖੰਡੇ ਦੀ ਪੌਲ ਬਖਸ਼ਦੇ ਨੇ ਔਰ ਇਹਦਾ ਨਾਮ ਬੰਦਾ ਸਿੰਘ ਰੱਖਦੇ ਨੇ। ਬੰਦਾ ਸਿੰਘ ਬਹਾਦਰ ਦਾ ਖਿਤਾਬ ਸਾਡੀ ਕੌਮ ਦਿੰਦੀ ਹੈ ਤੇ ਗੁਰੂ ਪਿਆਰਿਓ ਸ਼ਹਿਨਸ਼ਾਹ ਨੇ ਆਖ ਦਿੱਤਾ ਕਹਿੰਦੇ ਬੰਦਾ ਸਿਆਂ ਤੇਰੇ ਕੋਲ ਪਹਿਲਾਂ ਕਮਾਨ ਹੁੰਦੀ ਸੀ ਉਹ ਟੁੱਟਣ ਵਾਲੀ ਕੱਚੀ ਸੀ ਤੋੜ ਦਿੱਤੀ ਤੈ ਤੇਰੇ ਕੋਲ ਖੰਜਰ ਸੀ ਉਹ ਵੀ ਕੱਚਾ ਸੀ ਉਹ ਵੀ ਤੈ ਤੋੜ ਦਿੱਤਾ ਪਰ ਅੱਜ ਜਿਹੜੀ ਅਸੀਂ ਤੈਨੂੰ ਕਿਰਪਾਨ ਭੇਟ ਦੇਵਾਂਗੇ ਅਸੀਂ ਅੱਜ ਜਿਹੜਾ ਤੀਰ ਕਮਾਨ ਦੇਵਾਂਗੇ ਇਹ ਲੱਖਾਂ ਜਰਵਾਣਿਆਂ ਦੇ ਸਿਰਾਂ ਨੂੰ ਫੇਂਕ ਕੇ ਫੇਰ ਜਾ ਕੇ ਸਫਲਤਾ ਪ੍ਰਾਪਤ ਕਰੇਗਾ ਔਰ ਤੈਨੂੰ ਅਸੀਂ ਨਾ ਟੁੱਟਣ ਵਾਲੀ ਕਮਾਨ ਦਿੰਦੇ ਹਾਂ ਨਾ ਟੁੱਟਣ ਵਾਲੀ ਤੇਗ ਦਿੰਦੇ ਹਾਂ ਇੱਦਾਂ ਦੇ ਸੂਰਮੇ ਤੇਰੇ ਨਾਲ ਦੇਵਾਂਗੇ ਕਿ ਹਕੂਮਤ ਦੀਆਂ ਜੜ੍ਹਾਂ ਪੱਟ ਕੇ ਰੱਖ ਦੇਣੀਆਂ। ਹੁਣ ਗੁਰੂ ਪਿਆਰਿਓ ਕਿੰਨੇ ਕੁ ਜਾਣੇ ਜੜ੍ਹਾਂ ਪੱਟਣ ਵਾਸਤੇ ਜਾਂਦੇ ਆ ਇਹ ਵੀ ਤੁਹਾਡੇ ਨਾਲ ਜ਼ਿਕਰ ਕਰਾਂਗੇ। ਆਉਣ ਵਾਲੇ ਵਕਤ ਵਿੱਚ ਮੇਰਾ ਟਾਈਮ ਸਮਾਪਤ ਹੈ। ਭਾਈ ਸਾਹਿਬ ਜੀ ਅਤਿ ਸਤਿਕਾਰਯੋਗ ਕੀਰਤਨ ਸਿੰਘ ਆ ਗਏ ਨੇ ਸੋ ਸਰ ਮੈਂ ਬੇਨਤੀ ਕਰਾਂ ਕਿ ਪਹਿਲਾਂ ਮੇਰਾ ਦੀਵਾਨ ਸੀ ਮੇਰਾ ਫਰਜ਼ ਬਣਦਾ ਕਿ ਮੈਂ ਨਾਲ ਦੇ ਸਿੰਘਾਂ ਦਾ ਵੀ ਦੱਸ ਦੇਵਾਂ। ਮੇਰੇ ਇਸ ਪਾਸੇ ਭਾਈ ਜੱਸੀ ਸਿੰਘ ਹਮੀਦੀ ਬਰਨਾਲੇ ਦੇ ਲਾਗੇ ਪਿੰਡ ਸੀ ਇਸ ਮਾਈਕ ਦੇ ਉੱਤੇ ਭਾਈ ਕਿਸਮਤ ਸਿੰਘ ਬੀਲਾ ਬੀਲਾ ਨਗਰ ਹੈ ਔਰ ਇਹ ਭਾਈ ਸਹਿਜਪਾਲ ਤੋਂ ਬੀਲੇ ਤੋਂ ਅਤੇ ਦਰਅਸਲ ਇਹ ਇਹ ਵੀਰ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਸਰੰਗੀ ਵਾਲੇ ਦਾ ਕਿ ਇਹਨਾਂ ਨੇ ਅੱਜ ਸਾਡਾ ਸਾਥ ਦਿੱਤਾ। ਸਾਡਾ ਜਿਹੜਾ ਆਪਣਾ ਤੀਜਾ ਸਾਥੀ ਹੈ ਨਾ ਭਾਈ ਰਣਜੀਤ ਸਿੰਘ ਲੱਖਾ ਜਗਰਾਵਾਂ ਦੇ ਲਾਗੇ ਉਹਦਾ ਨਗਰ ਹੈ ਅੱਜ ਉਹਨੂੰ ਆਪਣੇ ਪਰਸਨਲ ਕੰਮ ਵਾਸਤੇ ਜਾਣਾ ਪੈ ਗਿਆ ਐਡਮਿੰਟਨ ਗਿਆ ਸੋ ਇਸ ਕਰਕੇ ਕੱਲ੍ਹ ਦੇ ਦੀਵਾਨ ਤੋਂ ਉਹ ਵੀ ਤੁਹਾਡੇ ਨਾਲ ਹਾਜ਼ਰ ਹੋਵੇਗਾ ਅਤੇ ਦਾਸ ਦਾ ਆਪਣਾ ਨਗਰ ਦੁਆਬੇ ਦੇ ਵਿੱਚ ਹੈ ਜ਼ਿਲ੍ਹਾ ਕਪੂਰਥਲਾ ਗਿਆਨੀ ਬਲਬੀਰ ਸਿੰਘ ਬਿਹਾਰੀਪੁਰ ਵਾਲੇ ਮੇਰਾ ਪਿੰਡ ਬਿਹਾਰੀਪੁਰ ਹੈ ਜੀ ਕਪੂਰਥਲੇ ਲਾਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲਾ ਇੱਕ ਮਹੀਨਾ ਤੁਹਾਡੇ ਨਾਲ ਖੁੱਲ੍ਹੀਆਂ ਵਿਚਾਰਾਂ ਕਰਾਂਗੇ ਤੁਸੀਂ ਸਾਥ ਦਿਓ ਬਸ ਤੁਸੀਂ ਇੱਕ ਅਰਦਾਸ ਕਰਿਓ ਸਾਡੇ ਖਾਤਰ ਕਿ ਅਸੀਂ ਇਮਾਨਦਾਰੀ ਦੇ ਨਾਲ ਸ਼ਹਿਨਸ਼ਾਹ ਦਾ ਇਤਿਹਾਸ ਜਾਂ ਗੁਰਬਾਣੀ ਦੀ ਗੱਲ ਕਰਨੀ ਆ ਅਸੀਂ ਇਮਾਨਦਾਰੀ ਨਾਲ ਕਰ ਸਕੀਏ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਢਾਡੀ ਜਥੇ ਨੂੰ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਕੁ ਹਾਜ਼ਰੀ ਦਰ ਪ੍ਰਵਾਨ ਸਤਿਗੁਰੂ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰਸਿੱਖੀ ਜੀਵਨ ਦੀ ਦਾਤ ਗੁਰੂ ਚਰਨ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ ਸੋ ਅਗਲੇ ਸਮੇਂ ਲਈ ਸਤਿਕਾਰ ਤਜੇਤਾ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਪ ਬਸ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ, ਇਕਾਗਰਤਾ ਬਖਸ਼ਿਸ਼ ਕਰਨੀ, ਦਾਸਰਿਆਂ ਦੀ ਫਤਿਹ ਪ੍ਰਵਾਨ ਕਰਨੀ। ਜੀ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਰਹਿਮਤ ਕਰਨ, ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਵਾਲੇ, ਉਹ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਇਸ ਤੋਂ ਪਹਿਲਾਂ ਕੁਝ ਜ਼ਰੂਰੀ ਬੇਨਤੀਆਂ ਨੇ ਕਿ ਆਉਣ ਵਾਲੀ 6 ਅਤੇ 7 ਸਤੰਬਰ ਨੂੰ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਪਹੁੰਚ ਰਹੇ ਨੇ। ਭਾਈ ਸਾਹਿਬ ਹੋਰਾਂ ਦਾ ਦੋਨੋਂ ਦਿਨ ਸਮਾਂ 7 ਤੋਂ 8:30 ਸ਼ਾਮ ਨੂੰ ਹੋਵੇਗਾ। ਸੋ ਆਪ ਜੀ ਨੇ ਦੋਨੋਂ ਦਿਨ ਵੱਧ ਚੜ੍ਹ ਕੇ ਲਾਹੇ ਲੈਣ ਦੀ ਕਿਰਪਾਲਤਾ ਕਰਨੀ। ਔਰ ਨਾਲ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਬਦ ਚੌਂਕੀ ਹੋਇਆ ਕਰੇਗੀ। ਇਹ ਸ਼ਬਦ ਚੌਂਕੀ 8 ਸਤੰਬਰ ਤੋਂ ਆਰੰਭ ਹੋਵੇਗੀ, 12 ਸਤੰਬਰ ਤੱਕ ਚੱਲੇਗੀ। 10 ਸਤੰਬਰ ਨੂੰ ਮੇਨ ਹਾਲ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ 12 ਸਤੰਬਰ ਨੂੰ ਭੋਗ ਪੈਣਗੇ। ਸੋ ਆਪ ਜੀ ਨੇ ਸਾਰੇ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋ ਕੇ ਲਾਹੇ ਲੈਣੇ ਜੀ, ਸਤਿਗੁਰੂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨਾ। ਆਓ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ, ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬੜਾ ਠਾਕੁਰ ਸਭ ਤੇ ਉੱਚਾ ਰਹਿਣ ਦਿਨਸ ਤਿਸ ਗਾਵ ਹਰੀ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਆਪ ਸਭ ਸੰਗਤਾਂ ਪਾਗੇ ਹੋ ਜੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਮਿਲ ਬੈਠ ਕੇ ਇਲਾਹੀ ਬਾਣੀ ਸਰਵਣ ਕਰਕੇ ਆਪਣੇ ਜੀਵਨ ਦੀਆਂ ਕੜੀਆਂ ਨੂੰ ਸਫਲਾ ਬਣਾ ਰਹੇ ਹੋ। ਸਤਿਗੁਰ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰਸਿੱਖੀ ਜੀਵਨ ਦੀ ਦਾਤ ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ। ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਆਪ ਜੀ ਦੇ ਸਨਮੁਖ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ। ਭਾਈ ਸਾਹਿਬ ਹੋਰੀ ਕੱਲ੍ਹ ਹੀ ਆਪ ਸੰਗਤ ਦੇ ਦੀਦਾਰ ਕਰਨ ਲਈ ਆਏ ਨੇ ਔਰ ਆਉਣ ਵਾਲੇ ਦਿਨਾਂ ਵਿੱਚ ਆਪ ਸੰਗਤ ਦੀ ਸੇਵਾ ਵਿੱਚ ਇਸੇ ਤਰ੍ਹਾਂ ਹਾਜ਼ਰ ਰਹਿਣਗੇ। ਉਹਨਾਂ ਨੂੰ ਨਿੱਕੀ ਜੀ ਐਂ ਵੀ ਆਖਦੇ ਹਾਂ ਔਰ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ 6 ਅਤੇ 7 ਸਤੰਬਰ ਨੂੰ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਹਰ ਰੋਜ਼ ਆਪ ਜੀ ਨੂੰ ਸ਼ਾਮ 7 ਤੋਂ 8:30 ਵਜੇ ਤੱਕ ਗੁਰਬਾਣੀ ਕਥਾ ਦੁਆਰਾ ਗੁਰੂ ਚਰਨਾਂ ਨਾਲ ਜੋੜਿਆ ਕਰਨਗੇ। ਆਪ ਜੀ ਨੇ ਦੋਨੋਂ ਦਿਨ ਵੱਧ ਚੜ੍ਹ ਕੇ ਲਾਹੇ ਪ੍ਰਾਪਤ ਕਰਨੇ ਔਰ 8 ਤਰੀਕ ਤੋਂ 12 ਤਰੀਕ ਤੱਕ ਜੋ ਹਰ ਸਾਲ ਦੀ ਤਰ੍ਹਾਂ ਸ਼ਬਦ ਚੌਂਕੀ ਹੁੰਦੀ ਹੈ ਸ਼ਾਮ ਦੇ ਵਕਤ ਸਮਾਪਤੀ ਤੋਂ ਬਾਅਦ ਸ਼ਬਦ ਚੌਂਕੀ ਹੋਇਆ ਕਰੇਗੀ। 10 ਤਰੀਕ ਨੂੰ ਮੇਨ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਅਖੰਡ ਪਾਠ ਆਰੰਭ ਹੋਣਗੇ ਅਤੇ 12 ਤਰੀਕ ਨੂੰ ਭੋਗ ਪਾਏ ਜਾਣਗੇ। ਸੋ ਆਪ ਜੀ ਨੇ ਸਾਰੇ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਅਸੀਸ ਦੇ ਪਾਤਰ ਬਣਨਾ। ਆਓ ਹੁਣ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਕੀਰਤਨੀਏ ਦਰਬਾਰ ਸਾਹਿਬ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਾਂ ਸੋਹਣਾ ਵੱਡਾ ਆਖੈ ਸਭ ਕੋਏ ਕੇ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾਂ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੀ ਬੜਚੀਰਾ ਰਹਾਉ ਸਭ ਸੁਰਤੀ ਮਿਲਾਓ ਸੁਰਤ ਕਮਾਈ ਸਭ ਕੀਮਤ ਮਿਲਾਓ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਰਵੰਡਿਆਈ ਸਭ ਸਾਤੋ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆਂ ਵਡਿਆਈਆ ਤਦਵਿਨ ਸਿੱਧੀ ਕਿਨੇ ਨਾ ਪਾਈਆ ਕਲਮ ਮਿਲੈ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਪਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖਾ ਉਤ ਭੁੱਖੈ ਖਾਇ ਚਲੀਐ ਦੁਖਾ ਸੁਖ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਚਾਚੇ ਨਾਮ ਕੀ ਦਿਲ ਵਡਿਆਈ ਆ ਥਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਟ ਨਾ ਜਾਏ

ਕੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੁਆ ਨਾ ਕੋ ਹੋਇ, ਜਿਵੜ ਆਪ ਤਿਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ।

ਦਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ।

ਗੁਰਮਤਿ ਨਾਮ ਰਪਾਨ ਸਕਾਈ ਹਰ ਕੀਰਤ ਹੰਬਰੀ ਰਹਿ ਰਾਸ ਰਹਾਉ ਹਾਜਨ ਕੇਵਲ ਭਾਗ ਵਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲੈ ਤਰਤਾ ਸਾਹਿਬ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਸਨਾਨ ਨਾ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਿਗੁਰ ਸਰਨ ਸੰਗਤਨੀ ਆਏ ਤ੍ਰਿਕ ਜੀਵੈ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ

ਲਾ ਪੰਜਵਾ ਕਾਹੇ ਰੇ ਮਨ ਚਿੱਤ ਵਹਿ ਉਦਮ ਜਾਂ ਆਹਾਰ ਹਰ ਜੀਉ ਭਰਿਆ ਸੈਲ ਪੁੱਤਰ ਮੈਂ ਜੰਤੋ ਪਾਏ ਤਾਗਾ ਰਿਜੇ ਕੋ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਾਸਨ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਬਦ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਜਨ ਪਿਤਾ ਲੋ ਸੁਧ ਬਣਦਾ ਕੋਈ ਨਾ ਕਿਸਕੀ ਧੜਿਆ ਸਿਸਰ ਜਸ ਬਾਈ ਠਾਕੁਰ ਕਾਹੀ ਮਨ ਪੋ ਕਰਿਆ।

ਸਤਿਗੁਰ ਪ੍ਰਸਾਦ ਸੋ ਭੁੱਖ ਨਿਰੰਜਨ ਹਰ ਭੁੱਖ ਨਿਰੰਜਨ ਹਰ ਅਗਮਾ ਅਗਮੈ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਜੀ ਹਰ ਸੱਚੇ ਸਿਜਨ ਹਾਰਾ ਸਭ ਜੀਉ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹੜਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਜਾਂਦਾ ਸਦ ਨਰਿੰਦਰ ਜੀ ਹਰ ਏਕੋ ਪੁਰਸ਼ ਮਾਨਾ

ਜੀ ਹੁਣ ਤੂੰ ਤਵੀ ਨਿਆਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਨਾ ਜੋ ਸੇਵਾ ਹੈ ਜੋ ਸੇਵਾ ਹੈ ਤੁਜੀ ਜਨ ਨਾਨਕ ਤਿੰਨ ਕੁਰਬਾਨਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਜੀ ਸੇ ਜਨ ਜੁਗਮੈ ਸੁਗਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਤਿਆ ਜੀ ਤਿੰਨ ਤੁਟੀ ਚਮਕੀ ਪਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਮਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੋਪ ਸਮਾਸੀ ਸੇ ਧਨ ਜਿਨ ਹਰ ਤਿਆ ਜੀ ਜਨਾਨ ਤਿੰਨ ਬਲ ਜਾਸੀ

Oi, ਤੁਧ ਬਿਨ ਦੂਜਾ ਬੰਨਾ ਕੋਇ, ਤੂੰ ਕਰ ਕਰ ਵੇਖੈ ਹੈ ਜਾਣ ਹੈ ਸੋਇ, ਜਨ ਨਾਨਕ ਗੁਰਮ ਪ੍ਰਗਟ ਹੋਇ, ਆਸਾ ਮੱਲਾ ਪਹਿਲਾ ਤਿਤ ਸਰਵ ਰਹਿ ਭਈਲੇ ਨਿਵਾਸਾ, ਪਾਣੀ ਪਾਵਕ ਤਿੰਨੇ ਕੀਆ, ਪੰਕ ਜੋ ਮੋਹ ਪਗਨੀ ਚਾਲੈ, ਹਮ ਦੇਖਾਂ ਤੈਂ ਡੂਬੀ ਅਲੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾ, ਨਾ ਹੂੰ ਚੱਜੀ ਸਦੀ ਨੀ ਪੜਿਆ, ਮੂਰਖ ਮੁਗਦਾ ਜਨਮ ਪਿਆ, ਪਨਵਤ ਨਾਨਕ ਤਿੰਗੀ ਸਰਨਾ, ਜਿਨ ਤੂੰ ਨਾਈ ਬੀਸਰਿਆ, ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨ ਖੁਦੇ ਹੁਰੀਆ, ਗੋਬਿੰਦ ਮਿਲਨ ਕੀ ਏਤਰੀ ਬਰੀਆ, ਅਵਰ ਕਾਦਰ ਕਿਤੇ ਨਾ ਕਾਮ, ਮਿਲ ਸਾ ਸੰਗਤ ਭਜ ਕੇ ਵਲਨਾ, ਸਰਨਜਾਨ ਲਾ ਭਵਜਲ ਤਰਨ ਕੈ, ਜਨਮ ਬ੍ਰਿਤਾ ਜਾਤ ਰੰਗ ਮਾਇਆ ਕੈ ਰਹਾਉ, ਜਬ ਤਾ ਸੰਜਤ ਨ ਕੁਮਾਇਆ,

0: ਹੋਈ ਸਤਿਗੁਰ ਸੱਜਾ ਮਿਲਿਆ ਨਾਨਕ ਨਾਮਾ ਮਿਲੇ ਤਾਂ ਜੀਵਾ ਤਨ ਮਨ ਤੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਟੁੱਟਾ ਕਰੋ ਤੁਮ
1: ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ

ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਭੁੱਲਾਂ ਦੀ ਮੁਆਫੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਪੜੀ ਬਾਣੀ ਕਥਾ ਕੀਰਤਨ ਵਾਰਾਂ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ

ਨਜ਼ਰ ਨਿਹਾਲ ਕਰੋ, ਹੁਕਮਨਾਮੇ ਦੇ ਉਪਦੇਸ਼ ਮੁਤਾਬਕ ਸੁਚੱਜੀ ਜੀਵਨ ਜਾਚ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੋ ਕੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੈ ਸਾਹੋ ਜਿਸ ਪਾਸ ਬੈਠੀਆਂ ਸੋਈਐ ਸਭਨਾ ਦਾ ਵੇਸਾ ਧੰਨ ਵਾਹਿਗੁਰੂ ਜੀ ਸੂਹੀ ਮਹਲਾ ਪੰਜਵਾ ਜਾਗੈ ਦਰਸੋ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਪਵਜਲ ਤਾਰੇ ਜਾ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਪਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਧਿਰਕ ਇਸ ਮਨੈ ਸੁਧਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰ ਨਾਨਕ ਤਿੰਨ ਸਦ ਬਲਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰ ਸਰਨ ਨਾਨਕ ਦਿਨ ਸਦ ਬਲਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।